0: lease a 2026 Tacoma 4x4 double cab SR5 from 110 weekly for 60 months at 5.49% APR with $68.99 down. Hybrid available. Visit shoptoyota.ca or your local Toyota dealer today. Pag long weekend na walang Toyota Prius plug-in hybrid, ang daming pit stops. But when you get a Prius plug-in hybrid ngayong red tag days, tuloy-tuloy lang up to an estimated combined range na hanggang 962 kilometers. Unplug and unwind. Take advantage of red tag days on now. Get a $5,000 lease incentive plus up to $2,500 federal rebate for eligible customers on select 2026 Prius plug-in hybrid models. Visit shoptoyota.ca or your local Toyota dealer today.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: Magre-relax sana sa lake. Pero kung walang Toyota Tundra, ang ingay.
0: But when you get a Tundra sa inyong local Toyota dealer, you can take advantage of towing capacity na hanggang 11,000 pounds para makahanap ng lugar na mas tahimik. Take advantage of red tag days. On now, lease a 2026 Tundra 4x4 double cab SR5 from $145 weekly for 60 months at 4.79% APR with $86.99 down. Hybrid available. Visit shoptoyota.ca or your local Toyota dealer today.
2: Pag long weekend camping na walang Tacoma, siksikan sa campsites. But when you get a Tacoma ngayong red tag days, you can take advantage of its powerful iForce engine and rugged capability para makahanap ka ng peace and quiet. Take advantage of red tag days on now.
0: Lease a 2026 Tacoma 4x4 double cab SR5 from $110 weekly for 60 months at 5.49% APR with $68.99 down. Hybrid available. Visit shoptoyota.ca or your local Toyota dealer today.
3: The time is 7 p.m.
4: दोस्तों डैन सिद्धू लाइव इन लोक सभा ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਨੰਬਰ 4577171947
1: Whenever you want it wherever you are at the palm of your hands listen to FM 94.7 anywhere with the Fairchild Radio app Available now for free on your device's player or app store. Connecting you to the community. Anytime, anywhere.
5: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendar Pannu. RadioSursangam.ca. Phone 403-585-0910. Radio Sursangam.
6: Calgary's oldest, biggest and only South Asian radio station. Sabarang Radio 94.7 FM.
7: Monday, Tuesday, Thursday, Friday 7 to 8 p.m. Sundays 1 to 5 p.m.
6: Visit Sabarang.ca.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
8: Sabrang Radio 94.7, sabre sare listeners ta bahut bahut swagat hai ji. Aaj de is khoobsurat te top wale garmi wale program de vich so ਅੱਜ ਦਾ ਵੈਦਰ ਵੈਸੇ ਤੇ ਗਰਮੀ ਬਹੁਤ ਸੀਗੀ ਗਰਮੀ ਜ਼ਿਆਦਾ ਹੋਣ ਕਰਕੇ ਵਧੀਆ ਵੀ ਲੱਗਦਾ ਹੈ ਕਿਉਂਕਿ ਬਾਅਦ ਤੁਸੀਂ ਗਰਮੀ ਚ ਘੁੰਮਦੇ ਫਿਰਦੇ ਹੋ ਬਟ ਨਾਲ ਦੀ ਨਾਲ ਹੀ ਜਿੱਥੇ ਗਰਮੀ ਜ਼ਿਆਦਾ ਹੁੰਦੀ ਹੈ ਉੱਥੇ ਹੀਟ ਵੀ ਲੱਗ ਜਾਂਦੀ ਹੈ ਥੋੜੇ ਦਿਨ ਪਹਿਲਾਂ ਆਪਾਂ ਹੀਟ ਤੇ ਵੀ ਗੱਲਬਾਤ ਕੀਤੀ ਸੀਗੀ ਕਿਉਂਕਿ ਹੀਟ ਤੋਂ ਬਚਣਾ ਚਾਹੀਦਾ ਸਪੈਸ਼ਲੀ ਜਦੋਂ ਗਰਮੀ ਵੱਧ ਜਾਂਦੀ ਹੈ ਤੇ ਉਦੋਂ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਅਰਬਨ ਹੀਟ ਹੈ ਉਹ ਪਿੰਡਾਂ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਸੜਕਾਂ ਜਿਹੜੀਆਂ ਨੇ ਜਦੋਂ ਇੰਨੀ ਟ੍ਰੈਫਿਕ ਉੱਥੇ ਜਲਦੀ ਹੈ ਤੇ ਉਹ ਟ੍ਰੈਫਿਕ ਦੇ ਉੱਤੇ ਆਮ ਹਵਾ ਦਾ ਜਿਹੜਾ ਟੈਂਪਰੇਚਰ ਕਈ ਵਾਰੀ ਉਹ ਘੱਟ ਹੁੰਦਾ ਮਤਲਬ ਜੋ ਆਪਾਂ ਦੇਖਣ ਸੁਣਨ ਜਾਂਦਾ ਬਟ ਜਿਹੜਾ ਸੜਕ ਦਾ ਟੈਂਪਰੇਚਰ ਹੁੰਦਾ ਉਹ ਕਿਤੇ ਵੱਧ ਹੁੰਦਾ ਉਹਦੇ ਨਾਲ ਕਿਉਂਕਿ ਸੜਕ ਦੇ ਉੱਤੇ ਇੰਨੀ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਇੰਨੀਆਂ ਗੱਡੀਆਂ ਚੱਲਦੀਆਂ ਤੇ ਉਹ ਸਾਰਾ ਕੁਝ ਜਿਹੜਾ ਉਹਦਾ ਟੈਂਪਰੇਚਰ ਵਧਾ ਦਿੰਦੀਆਂ ਸੋ ਇਸ ਕਰਕੇ ਅਰਬਨ ਹੀਟ ਤੋਂ ਜਿਹੜਾ ਥੋੜਾ ਜਿਹਾ ਬਚਾਅ ਰੱਖਣਾ ਚਾਹੀਦਾ ਤੇ ਆਪਣੇ ਆਪ ਨੂੰ ਥੋੜੀ ਜਿਹੀ ਹੀਟ ਤੋਂ ਬਚੋ ਬੈਲਟ ਲਾਈਨ ਦੇ ਵਿੱਚ ਵੀ 13 ਐਵਨਿਊ ਤੇ ਸਾਊਥ ਵੈਸਟ ਉੱਤੇ ਵੀ ਫਾਇਰ ਦੀ ਜਿਹੜੀ ਅੱਜ ਦੀ ਫਰਾਈਡੇ ਆਫਟਰਨੂਨ ਦੀ ਖਬਰ ਆਈ ਹੈ ਸੋ ਫਾਇਰ ਲੱਗਣ ਦੇ ਨਾਲ ਨੁਕਸਾਨ ਡੈਫੀਨੇਟਲੀ ਹੁੰਦਾ ਹੀ ਹੈ ਕਾਫੀ ਨੁਕਸਾਨ ਹੋਇਆ ਇਹ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਤੇ

ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਤਾਂ ਸ਼ੇਅਰ ਕਰਾਂਗੇ। ਪਹਿਲਾਂ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਕੁਛ ਇੱਕ ਹੋਰ ਖਬਰਾਂ ਦੇ ਨਾਲ ਕਰ ਲਈਏ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਿਉਂਕਿ ਮੈਨੂੰ ਵੀ ਅੱਜ ਵੈਸੇ ਆਪਣੇ ਬੇਟੇ ਦੀ ਪਹਿਲੀ ਵਾਰੀ ਗ੍ਰੈਜੂਏਸ਼ਨ ਤੇ ਜਾਣ ਦਾ ਮੌਕਾ ਮਿਲਿਆ ਤੇ ਕਈ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਤੇ ਐਜ਼ ਏ ਮੀਡੀਆ ਹੋਣ ਦੇ ਨਾਤੇ ਆਪਣੇ ਤਰੀਕੇ ਨਾਲ ਵੀ ਕਈ ਵਾਰੀ ਸੋਚਦੇ ਹਾਂ ਵੀ ਕੀ ਕੁਛ ਚੱਲ ਰਿਹਾ, ਪੇਰੈਂਟਸ ਕਿੱਦਾਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਐਨਾਲਾਈਜ਼ ਕਰਦੇ ਹੋਣਗੇ। ਪੇਰੈਂਟਸ ਨਾਲ ਵੀ ਗੱਲਬਾਤ ਕੀਤੀ, ਬੱਚਿਆਂ ਨਾਲ ਵੀ ਕੀਤੀ ਤੇ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਪਲੱਸ ਜੋ ਆਪਣੇ ਇੰਨੇ ਸਾਲਾਂ ਤੋਂ ਐਜੂਕੇਸ਼ਨ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ ਬਾਰੇ ਵੀ, ਕਿਉਂਕਿ ਕਾਫੀ ਪੇਰੈਂਟਸ ਜਿਹੜੇ ਨੇ ਉਹ ਅੱਜ ਇਸ ਵੀਕਐਂਡ ਦੇ ਉੱਤੇ ਜਾਂ ਅੱਜ ਜਾਂ ਜਦੋਂ ਵੀ ਉਹਨਾਂ ਦੇ ਬੱਚਿਆਂ ਦਾ ਇੱਕ ਤਰੀਕੇ ਨਾਲ ਗ੍ਰੈਜੂਏਸ਼ਨ ਹੋ ਰਹੀ ਸੀਗੀ ਤੇ ਉਹਨਾਂ ਨੇ ਕਾਫੀ ਕੁਛ ਸੋਚਿਆ ਨਾ, ਸਾਰੀਆਂ ਗੱਲਾਂ ਬਾਤਾਂ ਤੇ ਕੋਈ ਨਾ ਕੋਈ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ ਚ ਕਰਾਂਗੇ, ਪਤਾ ਨੀ ਕੀ ਕੁਛ ਕਰਾਂਗੇ, ਬਟ ਗੱਲਬਾਤ ਜਿਹੜੀ ਕਰਾਂਗੇ ਤੇ ਜੋ ਕੁਛ ਵੀ ਮੈਨੂੰ ਸਮਝ ਆਇਆ ਉਹਦੇ ਬਾਰੇ, ਨਾਲ ਦੀ ਨਾਲ ਥੋੜਾ ਜਿਹਾ ਵੈਦਰ ਦੇ ਬਾਰੇ ਕੁਇਕਲੀ ਗੱਲਬਾਤ ਕਰ ਲਾਂਗੇ, ਕਿਉਂਕਿ ਵੈਦਰ ਗਰਮੀ ਦੇ ਮਾਹੌਲ ਦੇ ਵਿੱਚ ਕਹਿ ਚੱਲ ਰਿਹਾ ਜੀ। ਰਾਈਟ ਨੂੰ ਵੀ 27 ਡਿਗਰੀ ਟੈਂਪਰੇਚਰ ਹੈ ਜਿਹੜਾ ਕਿ 27 ਦੀ ਤਰ੍ਹਾਂ ਮਹਿਸੂਸ ਹੋ ਰਿਹਾ। ਪਹਿਲਾਂ ਵੈਸੇ 29 ਡਿਗਰੀ ਵੱਧ ਤੋਂ ਵੱਧ ਹੋਣਾ ਸੀ, ਘੱਟ ਤੋਂ ਘੱਟ 18 ਡਿਗਰੀ। ਅੱਜ ਸਨਸੈਟ ਜਿਹੜਾ 9:39 ਤੇ ਹੋਏਗਾ, ਵੈਸੇ ਚੜਿਆ ਵੀ ਸੀਗਾ 5:29 ਤੇ, ਵੱਧਦਾ ਜਾ ਰਿਹਾ ਟਾਈਮ ਪਹਿਲੇ ਦੇ ਮੁਕਾਬਲੇ ਲਗਾਤਾਰ। ਮੈਨੂੰ ਯਾਦ ਵੀ ਇਹ ਟਾਈਮ ਉਲਟਾ ਹੁੰਦਾ ਸੀਗਾ ਤੇ ਐਂਡਾ ਉਲਟਾ ਨੀ, ਬਟ ਸਟਿਲ ਕਾਫੀ ਆਲਮੋਸਟ ਇਸੇ ਕੁ ਲੈਵਲ ਦਾ ਹੁੰਦਾ ਸੀਗਾ ਕਿ ਵੀ ਸੂਰਜ ਜਿਹੜਾ ਉਹ ਚੜਦਾ ਹੁੰਦਾ ਸੀਗਾ 8:30-8:09 ਦੇ ਲਾਗੇ ਤੇ 8:30 ਤੱਕ ਦਾ ਆਈ ਬਿਲੀਵ, ਤੇ ਜਦੋਂ ਛੁਪਣ ਦਾ ਟਾਈਮ ਹੁੰਦਾ ਸੀ ਉਹ 5 ਤੋਂ ਪਹਿਲਾਂ ਹੀ ਆ ਜਾਂਦਾ ਸੀਗਾ ਤੇ 4:30-4 ਵਜੇ ਦੇ ਲਾਗੇ ਵੀ ਛੁਪਣ ਲੱਗ ਪੈਂਦਾ ਸੀ। ਸੋ ਆਲਮੋਸਟ ਇੰਨੇ ਕੁ ਇਹਦੇ ਓਪੋਜਿਟ ਘੰਟੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਸੀ। ਲਾਲ ਲਾਲ ਨਜ਼ਰ ਆ ਰਿਹਾ ਜੀ ਕੈਲਗਰੀ ਲੈਥਬ੍ਰਿਜ ਵਾਲਾ ਏਰੀਆ ਸਾਰਾ, ਮਤਲਬ ਹੀਟ ਦੀ ਵਾਰਨਿੰਗ ਜਿਹੜੀ ਹੈ ਉਹ ਇੱਥੇ ਲੱਗ ਰਹੀ ਹੈ ਤੇ ਨਾਲ ਦੀ ਨਾਲ ਹੀ ਰੇਨੀ ਤੇ ਕੂਲ ਵੈਦਰ ਜਿਹੜਾ ਹੈ ਅੱਗੇ ਲਿਖਿਆ, ਕਿਉਂਕਿ ਅੱਜ ਮੈਕਸੀਮਮ 30 ਡਿਗਰੀ ਤੱਕ ਹੋਣਾ ਸੀਗਾ ਜਿਹੜਾ ਅੱਜ ਤੁਸੀਂ ਦੇਖ ਲਿਆ ਤੇ ਹੁਣ ਵਧੀਆ ਵੈਦਰ ਇਹਨੂੰ ਕੰਸਿਡਰ ਕੀਤਾ ਜਾਵੇ ਕਿਉਂਕਿ ਧੁੱਪ ਸੀਗੀ, ਬਟ ਧੁੱਪ ਤੋਂ ਇਲਾਜ ਵੀ ਰੱਖਣਾ ਚਾਹੀਦਾ, ਆਪਣਾ ਧਿਆਨ ਵੀ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਕੱਲ ਤੋਂ ਟੈਂਪਰੇਚਰ ਜਿਹੜਾ ਡਾਊਨ ਹੋਣਾ ਸ਼ੁਰੂ ਹੋ ਜਾਂਦਾ, ਕੱਲ ਵੱਧ ਤੋਂ ਵੱਧ 18 ਡਿਗਰੀ ਹੋਏਗਾ ਤੇ 9 ਮਿਲੀਮੀਟਰ ਤੱਕ ਰੇਨ ਦੇ ਚਾਂਸਿਸ ਨੇ ਜੀ ਕੱਲ। ਸੋ 92% ਚਾਂਸਿਸ ਜਿਵੇਂ 9 ਮਿਲੀਮੀਟਰ ਤੱਕ ਰੇਨ ਜਿਹੜੀ ਆਫਟਰਨੂਨ ਦੇ ਵਿੱਚ ਪਏਗੀ। ਸੋ ਕੱਲ ਦਾ ਦਿਨ ਜਿਹੜਾ ਉਹ ਠੰਡਾ ਵੀ ਹੋਣ ਜਾ ਰਿਹਾ ਤੇ ਰੇਨੀ ਵੀ ਹੋਣ ਜਾ ਰਿਹਾ। ਇਸ ਤੋਂ ਇਲਾਵਾ ਸੰਡੇ ਨੂੰ ਜੋ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ, ਉਦੋਂ ਤੁਸੀਂ ਜ਼ਿਆਦਾ ਥੋੜਾ ਰੋਡਸ ਤੇ ਧਿਆਨ ਰੱਖਣਾ ਕਿਉਂਕਿ ਕਈ ਵਾਰੀ ਅਚਾਨਕ ਬਾਰਿਸ਼ ਤੇ ਵਿੰਡੀ ਜਦੋਂ ਮੌਸਮ ਹੋ ਜਾਂਦਾ ਤੇ ਬਾਹਰ ਜਾਣਾ, ਕਿਉਂਕਿ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8, ਬਟ ਸੰਡੇ ਦਾ ਦਿਨ ਜਿਹੜਾ ਉਹ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਚ ਪੇਸ਼ ਕੀਤਾ ਜਾਂਦਾ। ਲੰਬੇ ਟਾਈਮਿੰਗ ਦੇ ਨਾਲ ਨਾਲ ਤੁਸੀਂ ਦੂਰ ਤੱਕ ਵੀ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਹੋ। ਸੋ ਇਸ ਕਰਕੇ ਜਦੋਂ ਦੂਰ ਦੂਰ ਜਾਣਾ ਤੇ ਉਸ ਦਿਨ ਵੈਦਰ ਜਿਹੜਾ ਵਿੰਡੀ ਵੀ ਹੋ ਸਕਦਾ ਤੇ ਰੇਨ ਵਾਲਾ ਵੀ ਹੋ ਸਕਦਾ, 33 ਮਿਲੀਮੀਟਰ ਤੱਕ ਰੇਨ ਜਿਹੜੀ ਹੈ ਉਹ ਪੈ ਸਕਦੀ ਹੈ। ਮੰਡੇ ਨੂੰ ਅਗੇਨ 97% ਚਾਂਸਿਸ ਨੇ 28.4 ਮਿਲੀਮੀਟਰ ਤੱਕ ਰੇਨ ਤੇ ਵਿੰਡੀ। ਸੋ ਅਗਲਾ ਮੰਡੇ ਜਿਹੜਾ June 1 ਦਾ ਪਹਿਲਾ ਦਿਨ ਹੋਏਗਾ, ਅਗਲਾ ਹਫਤਾ ਵੀ ਪਹਿਲਾਂ ਹੀ ਹੋਏਗਾ ਤੇ ਨਾਲ ਦੀ ਨਾਲ June 1 ਦੀ ਆ ਰਹੀ ਹੈ, 10 ਡਿਗਰੀ ਤੱਕ ਟੈਂਪਰੇਚਰ ਵੱਧ ਤੋਂ ਵੱਧ ਘੱਟ ਤੋਂ ਘੱਟ 6 ਡਿਗਰੀ ਤੱਕ ਹੋਏਗਾ। ਟਿਊਜ਼ਡੇ ਨੂੰ ਅਗੇਨ 10 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 7। ਸੋ ਇਸ ਦਿਨ ਵੀ ਜਿਹੜੀ ਹੈ ਉਹ ਬਾਰਿਸ਼ ਦੱਸੀ ਜਾ ਰਹੀ, ਪਹਿਲੀ ਵਾਰੀ ਮੈਂ ਦੇਖ ਰਿਹਾ ਵੈਸੇ ਲਗਾਤਾਰ 4 ਦਿਨ ਜਿਹੜੀ ਉਹ ਬਾਰਿਸ਼ ਵੀ ਆ ਰਹੀ ਹੈ। ਵੈਦਰ ਬੜੀ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ, ਬਹੁਤ ਕੁਛ ਦੁਨੀਆਂ ਦੇ ਵਿੱਚ ਚੇਂਜ ਹੋ ਰਿਹਾ। ਇਸੇ ਤਰੀਕੇ ਦੇ ਨਾਲ ਬੱਚਿਆਂ ਦੇ ਫਿਊਚਰ ਕਰੀਅਰ ਜਿਹੜੀਆਂ ਨੇ ਇਹ ਚੀਜ਼ਾਂ ਵੀ ਬਹੁਤ ਚੇਂਜ ਹੋ ਰਹੀ ਹੈ। ਇਟਸ ਨੋਟ ਅਬਾਊਟ ਵੈਦਰ ਓਨਲੀ, ਕਿਉਂਕਿ ਦੁਨੀਆਂ ਜਿਹੜੀ ਇਹ ਚੇਂਜ ਹੋ ਚੁੱਕੀ ਹੈ। ਜਿਹੜੀ ਨਜ਼ਰ ਦੇ ਨਾਲ ਆਪਾਂ ਦੇਖਦੇ ਆਏ ਹਾਂ ਅੱਜ ਤੋਂ ਕੁਛ ਸਾਲ ਪਹਿਲਾਂ, ਉਹ ਦੁਨੀਆਂ ਜਿਹੜੀ ਹੈ ਹੁਣ ਕਾਫੀ ਚੇਂਜ ਹੋ ਗਈ ਹੈ, ਸਪੈਸ਼ਲੀ ਪਿਛਲੇ ਕਪਲ ਆਫ ਈਅਰ ਦੇ ਵਿੱਚ ਜਿਹੜੀ AI ਨੇ ਜਿਹੜੀ ਹਲਚਲ ਮਚਾਈ ਹੈ। ਸਾਲ ਦੇ ਵਿੱਚ ਵੀ ਕਵਾਂ ਤੇ ਉਹ ਵੀ ਕੋਈ ਵੱਡੀ ਗੱਲ ਨੀ, ਕਿਉਂਕਿ 1 ਸਾਲ ਦੇ ਵਿੱਚ ਹੀ AI ਨੇ ਬਹੁਤ ਕੁਛ ਜਿਹੜਾ ਹੈ ਉਹ ਚੇਂਜਿਸ ਲਿਆਂਦੇ। ਜਿਹੜੇ ਪਹਿਲਾਂ 10-10 ਸਾਲ ਦੇ ਵਿੱਚ ਚੇਂਜਿਸ ਹੁੰਦੇ ਸੀ, ਉਹ ਵਿਦ ਇਨ ਮੰਥਸ ਚੇਂਜਿਸ ਹੋ ਗਈਆਂ। ਸੋ ਬੱਚਿਆਂ ਵਾਸਤੇ ਵੀ ਉਹੋ ਜਿਹੇ ਪ੍ਰੈਸ਼ਰ ਹੈ ਤੇ ਬਾਕੀ ਜਨਰੇਸ਼ਨ ਵਾਸਤੇ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਸੋ ਇਹ ਸਭ ਤੋਂ ਵਧੀਆ ਮੌਕਾ ਹੁੰਦਾ ਵੀ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਖੜੇ ਹੋਣ ਦਾ ਤੇ ਉਹਨਾਂ ਦੇ ਨਾਲ ਮਿਲ ਕੇ ਚੱਲਣ ਦਾ, ਕਿਉਂਕਿ ਆਪਾਂ ਜ਼ਿੰਦਗੀ ਦੇ ਕਈ ਦਹਾਕੇ ਤੇ ਕਈ ਜਿਹਨੂੰ ਕਹਿੰਦੇ ਆ ਵੀ ਸਾਵਣ ਦੇਖੇ ਹੁੰਦੇ ਆ ਤੇ ਬੱਚਿਆਂ ਨੇ ਹਾਲੇ ਨਹੀਂ ਦੇਖੇ, ਨਾ ਹੀ ਸਪੈਸ਼ਲੀ ਇਮੀਗ੍ਰੈਂਟ ਪੇਰੈਂਟਸ ਨੇ, ਤੇ ਬਹੁਤ ਸਟਰਗਲ ਦੇਖਿਆ ਹੁੰਦਾ ਉਹਨਾਂ ਵਾਸਤੇ। ਸਟਰਗਲ ਜਿਹੜੀ ਇੱਕ
ਜਸਟ ਨਾ ਹੀ ਹੈ ਕਿਉਂਕਿ ਉਹਨਾਂ ਨੂੰ

ਨਹੀਂ ਹੁੰਦਾ ਵੀ ਉਹ ਸਟਰਗਲ ਦੇ ਵਿੱਚੋਂ ਲੰਘ ਰਹੇ ਆ, ਬਟ ਉਹ ਐਕਚੁਅਲ ਦੇ ਵਿੱਚ ਇੰਨਾ ਟਫ ਤੇ ਇੰਨਾ ਮਾੜਾ ਟਾਈਮ ਹੁੰਦਾ ਜਿਹੜਾ ਕਦੀ ਆਪਾਂ ਆਪਣੇ ਬੈਕ ਹੋਮ ਜਿੱਥੇ ਰਹਿੰਦੇ ਹਾਂ ਉੱਥੇ ਨਹੀਂ ਸੋਚਿਆ ਹੁੰਦਾ। ਬਟ ਗੁੱਡ ਥਿੰਗ ਇਜ਼ ਵੀ ਇਹ ਕੰਟਰੀ ਜਿਹੜੇ ਨੇ ਉਹ ਤੁਹਾਨੂੰ ਉਦੋਂ ਦਾ ਕੁਸ਼ਨ ਵੀ ਦਿੰਦੇ ਆ ਤੇ ਫੀਲਿੰਗ ਵੀ ਨਹੀਂ ਹੋਣ ਦਿੰਦੇ ਵੀ ਤੁਸੀਂ ਕਿਸੇ ਤਰ੍ਹਾਂ ਦਾ ਸਟਰਗਲ 'ਚ ਜਾ ਰਹੇ ਹੋ। ਸਪੈਸ਼ਲ ਨੋਨ ਪ੍ਰੋਫਿਟ ਆਰਗਨਾਈਜੇਸ਼ਨਸ ਨੇ ਬਹੁਤ ਕੁਛ ਇੱਥੇ ਹੈਗਾ ਜਿਹੜਾ ਬੰਦਿਆਂ ਨੂੰ ਜਿਹੜਾ ਉਹ ਹੱਥ ਤੇ ਚੁੱਕ ਕੇ ਰੱਖਦਾ ਤੇ ਅੱਗੇ ਲੈ ਕੇ ਜਾਂਦਾ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ। ਵੈਦਰ ਦੀ ਵੀ ਗੱਲਬਾਤ ਜਿਹੜੀ ਇਹ ਇਸ ਤਰੀਕੇ ਨਾਲ ਹੁਣ ਜਾ ਰਿਹਾ ਜੀ, ਤੇ ਮੈਨੂੰ ਲੱਗਦਾ ਵੀ ਗੱਲਬਾਤ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਹੈ ਉਹ ਥੋੜੀ ਜਿਹੀ ਆਮਿਰ ਖਾਨ ਦੇ ਉਹ ਗਾਣੇ ਤੋਂ ਕਰਦੇ ਹਾਂ। ਅੱਜ ਤੋਂ ਮੈਨੂੰ ਲੱਗਦਾ ਵੀ 40 ਸਾਲ ਪੁਰਾਣਾ ਗਾਣਾ ਹੋ ਗਿਆ ਨਾ, 35 ਸਾਲ ਤੇ ਹੋ ਹੀ ਗਏ ਹੋਣੇ ਜਦੋਂ ਇਹ ਫਿਲਮ ਆਈ ਸੀਗੀ, ਤੇ ਉਸ ਟਾਈਮ ਦੇ ਉੱਤੇ ਤੁਸੀਂ ਗੈਸ ਕਰ ਸਕਦੇ ਹੋ ਕਿਹੜਾ ਗਾਣਾ ਹੈ, ਕਿਉਂਕਿ ਗੈਸ ਕਰਨ ਚ ਕੋਈ ਹਰਜ ਨਹੀਂ, ਕਿਉਂਕਿ ਗਾਣਾ ਐਡਾ ਸੌਖਾ ਜਿਹੜਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਆ ਕਿ ਵੀ ਜਦੋਂ ਮਾਂ ਪਿਓ ਦੀ ਗੱਲ ਕਰਦੇ ਆ ਤੇ ਇਹੋ ਜਿਹੇ ਗਾਣੇ ਜਿਹੜੇ ਨੇ ਸਭ ਤੋਂ ਪਹਿਲਾਂ ਆ ਜਾਂਦੇ ਆ, ਤੇ ਕਿਉਂਕਿ ਇਹ ਗਾਣਾ ਹੈ ਹੀ ਏਦਾਂ ਦਾ ਜਿਹੜਾ ਸਾਰਿਆਂ ਨੇ ਸੁਣਿਆ ਵੀ ਬਹੁਤ ਵਾਰੀ ਹੈ, ਤੇ ਸਪੈਸ਼ਲੀ ਜਿਹਨਾਂ ਲੋਕਾਂ ਦੇ ਜਿਹਨਾਂ ਪੇਰੈਂਟਸ ਦੇ ਬੱਚੇ ਅੱਜ ਦੀ ਤਰੀਕ ਦੇ ਵਿੱਚ ਗ੍ਰੈਜੂਏਟ ਹੋ ਰਹੇ ਆ ਤੇ ਉਹਨਾਂ ਨੇ ਕਿਉਂਕਿ ਇਹ ਗਾਣਾ ਜਿਹੜਾ ਆਪਣੇ ਸਮੇਂ ਦੇ ਵਿੱਚ ਜ਼ਰੂਰ ਸੁਣਿਆ, ਤੇ ਕਿਉਂਕਿ ਉਸੇ ਟਾਈਮ ਦੇ ਹੀ ਇਹ ਗਾਣੇ ਨੇ ਜਦੋਂ ਗਾਣੇ ਆਏ ਸੀਗੇ ਤੇ ਉਸ ਟਾਈਮ ਦੇ ਉੱਤੇ ਆਪਾਂ ਸਾਰੇ ਜਿਹੜੇ ਨੇ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਹੁੰਦੇ ਸੀ ਸੁਣਦੇ ਹਾਂ ਗੀਤ ਪ੍ਰਭਾਸ਼ਣ ਵਿੱਚ।

0: ਬਿਲਕੁਲ ਜੀ।
1: ਇਹ ਸੀਗਾ ਇੱਕ ਗੀਤ ਜਿਹੜਾ ਤੁਸੀਂ ਸੁਣਿਆ। ਆਲ ਆਫ ਸਡਨ ਥੋੜਾ ਬਹੁਤਾ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਜਿੱਥੇ ਤੁਹਾਨੂੰ ਥੋੜਾ ਪੇਸ਼ੈਂਸ ਬਣਾ ਕੇ ਰੱਖਣਾ ਪੈਂਦਾ ਕਿਉਂਕਿ ਕਾਫੀ ਕੁਝ ਜਿਹੜਾ ਆਪਾਂ ਲੂਜ਼ ਕਰ ਜਾਂਦੇ ਹਾਂ। ਅੱਜ ਦੇ ਪ੍ਰੋਗਰਾਮ ਚ ਵੀ ਕੁਝ ਇਸੇ ਤਰੀਕੇ ਦਾ ਹੀ ਮਾਹੌਲ ਬਣ ਰਿਹਾ ਤੇ ਇੰਟਰਨੈਟ ਦੇ ਨਾਲ ਇਹਦੇ ਬਾਰੇ ਜਾਣਨਾ ਵੀ ਬੜਾ ਜ਼ਰੂਰੀ ਹੈ ਵੈਸੇ, ਕਿਉਂਕਿ ਸਾਰੇ ਪਿਓਾਂ ਦਾ ਖਾਬ ਹੁੰਦਾ ਕਿ ਵੀ ਉਹਨਾਂ ਦੇ ਬੱਚੇ ਜਿਹੜੇ ਵੱਡੇ ਹੋ ਕੀ ਬਣਨਗੇ। ਸੋ ਅੱਜ ਦਾ ਦਿਨ ਜਿਹੜਾ ਸਪੈਸ਼ਲੀ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਮੈਂ ਵੈਸੇ ਪ੍ਰੋਗਰਾਮ ਸ਼ੁਰੂ ਕਰਤਾ ਸੀਗਾ ਕਿ ਵੀ ਚਲੋ ਇਹ ਤੇ ਗੱਲਬਾਤ ਕਰਾਂਗੇ ਆਪਾਂ, ਇਹ ਤੇ ਗੱਲਬਾਤ ਹੋਰ ਵੀ ਅੱਗੇ ਕਰਾਂਗੇ। ਪਰ ਇੱਕ ਕੋਕਰੋਚ ਪਾਰਟੀ ਨਵੀਂ ਆਈ ਹੈ ਜੀ, ਜਿਹੜੀ ਤੁਹਾਨੂੰ ਪਤਾ ਵੀ ਕੋਕਰੋਚ ਜਨਤਾ ਪਾਰਟੀ ਜਿਹਦਾ ਨਾਂ ਰੱਖਿਆ ਗਿਆ, ਬੜੀ ਤੇਜ਼ੀ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਜੁਆਇਨ ਕਰ ਲਿਆ ਤੇ ਬਹੁਤ ਕਾਫੀ ਲੋਕੀ ਜਿਹੜੇ ਉਹਦੇ ਚ ਜੁਆਇਨ ਹੋ ਗਏ। ਹੁਣ ਇਹ ਪੁਕਾਰ ਉਹਨਾਂ ਲੋਕਾਂ ਦੀ ਜਿਹੜੀ ਹੁਕਮਰਾਨ ਕਹਿ ਲਓ ਜਾਂ ਜਿਹੜੇ ਵੀ ਐਸੇ ਲੋਕੀ ਨੇ ਜਿਹੜੇ

ਸਿਸਟਮ ਰਨ ਕਰਦੇ ਆ ਤੇ ਉਹਨਾਂ ਕੋਲੋਂ ਐਕਸਪੈਕਟ ਕਰਦੇ ਵੀ ਕਿੱਦਾਂ ਸਾਡੇ ਵਾਸਤੇ ਜੋਬਸ ਕਿੱਥੇ ਨੇ, ਸਾਡਾ ਕੈਰੀਅਰ ਕਿੱਥੇ ਜਾਏਗਾ, ਸਾਡੀ ਲਾਈਫ ਕਿੱਥੇ ਜਾ ਰਹੀ ਹੈ। ਤੇ ਕਿਉਂਕਿ ਜਦੋਂ ਆਪਾਂ ਕਿਸੇ ਵੀ ਪੋਲੀਟੀਕਲ ਜੋਬ ਵਾਸਤੇ ਜਾਂ ਅਪਲਾਈ ਕਰਦੇ ਹਾਂ, ਲੋਕਾਂ ਕੋਲ ਜਾਂਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਸਾਨੂੰ ਚੂਜ਼ ਕਰੋ, ਆਪਾਂ ਤੁਹਾਡੇ ਵਾਸਤੇ ਵਧੀਆ ਰੂਲ ਬਣਾਵਾਂਗੇ, ਤੁਹਾਡੇ ਵਾਸਤੇ ਚੰਗਾ ਕੰਮ ਕਰਾਂਗੇ। ਬਟ ਉਹ ਜਦੋਂ ਹੁੰਦਾ ਨੀ ਜਾਂ ਉਲਟਾ ਜਿਹੜੇ ਉਹ ਲੋਕੀ ਨੇ ਤੇ ਉਹ ਲੋਕੀ ਜਿਹੜੇ ਨੇ ਉਲਟਾ ਤੁਹਾਡਾ ਟਾਈਮ, ਐਨਰਜੀ, ਪੈਸਾ ਤੇ ਤੁਹਾਡੇ ਹਿੱਸੇ ਦਾ ਸਾਰਾ ਜਿਹੜਾ ਸਿਸਟਮ ਹੈ ਉਹ ਖਾ ਜਾਂਦੇ ਆ। ਤੇ ਡੈਫੀਨੇਟਲੀ ਲੋਕੀ, ਆਮ ਜਿਹੜਾ ਬੰਦਾ ਹੈ ਉਹ ਫਿਰ ਦੁਖੀ ਤੇ ਹੁੰਦਾ ਹੀ ਹੈ ਕਿ ਵੀ ਮੈਂ ਐਕਸਪੈਕਟ ਇਹ ਕੀਤਾ ਸੀ ਇਹਨਾਂ ਲੋਕਾਂ ਕੋਲ ਵੀ ਇਹ ਚੰਗਾ ਕੰਮ ਕਰਨਗੇ, ਬਟ ਇਹਨਾਂ ਨੇ ਸਾਨੂੰ ਦੂਜੇ ਪਾਸੇ ਲਾ ਤਾ ਤੇ ਉਹ ਕੋਕਰੋਚ ਪਾਰਟੀ ਵਰਗੀਆਂ ਮੂਵਮੈਂਟ ਜਿਹੜੀਆਂ ਨੇ ਬਿਲਡ ਕਰਨ ਤੇ ਲੱਗ ਜਾਂਦੇ ਆ। ਸੋ ਇਹ ਯੂਥ ਜਿਹੜਾ ਉਸ ਲੈਵਲ ਤੱਕ ਨਾ ਪਹੁੰਚੇ ਕਿਉਂਕਿ ਉਹ ਵਿਚਾਰੇ ਜਿਹੜੇ ਨੇ ਉਸ ਲੈਵਲ ਤੇ ਜਾਣ, ਜਿਵੇਂ ਦਾ ਉਹ ਜਿਹੇ ਹਾਲ ਹੋਣ। ਇਹੋ ਜਿਹੇ ਮੌਕੇ ਦੇ ਉੱਤੇ ਇੱਕ ਦੋ ਕਈ ਕਈ ਰਿਪੋਰਟ ਜਿਹੜੀਆਂ ਨੇ ਉਹ ਆਈਆਂ ਵੀ ਤੇ ਗੱਲਾਂ ਬਾਤਾਂ ਵੀ ਹੋਈਆਂ ਤੇ ਜਿਹਦੇ ਚ ਦੱਸਿਆ ਗਿਆ ਕਿ ਵੀ ਆਪਾਂ ਬੱਚਿਆਂ ਨੂੰ ਜਿਹੜਾ ਸਭ ਤੋਂ ਪਹਿਲਾਂ, ਜਿਹੜੇ ਕਈ ਸਕੋਲਰ ਜਿਹੜੇ ਨੇ ਜਿਹਨਾਂ ਨੇ ਬਹੁਤ ਜ਼ਿਆਦਾ ਇਸ ਫੀਲਡ ਦੇ ਵਿੱਚ ਸਟੱਡੀ ਕੀਤੀ ਹੈ, ਕੰਮ ਕੀਤਾ, ਉਹ ਕਹਿੰਦੇ ਵੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਤੁਸੀਂ ਏ ਆਈ ਦੇ ਨਾਲ ਜਿਹੜੇ ਯੰਗਸਟਰ ਹੁਣ ਆ ਰਹੇ ਆ, ਏ ਆਈ ਕੋਈ ਇਹ ਬਹਾਨਾ ਨਹੀਂ ਰਿਹਾ ਗਿਆ ਕਿ ਵੀ ਤੁਸੀਂ ਇਹ ਤੋਂ ਬਿਨਾਂ ਬਚ ਕੇ ਤੇ ਅੱਗੇ ਨਿਕਲ ਸਕਦੇ ਹੋ। ਇੰਨਾ ਜ਼ਿਆਦਾ ਇੰਪੋਰਟੈਂਟ ਹੈ, ਜਿਹੜਾ ਬੰਦਾ ਇਹਨੂੰ ਨਹੀਂ ਅਡੋਪਟ ਕਰੇਗਾ, ਗੂਗਲ ਤੁਸੀਂ ਸਲੋਲੀ ਅਡੋਪਟ ਕੀਤਾ ਜਾਂ ਬਾਕੀ ਇੰਟਰਨੈਟ ਤੁਸੀਂ ਸਲੋਲੀ ਕਈਆਂ ਲੋਕਾਂ ਨੇ ਅਡੋਪਟ ਕੀਤਾ, ਕੰਮ ਚੱਲਦਾ ਰਿਹਾ, ਅੱਗੇ ਪਿੱਛੇ ਕੰਮ ਜਿਹੜਾ ਉਹ ਜਾਂਦਾ ਰਿਹਾ ਤੇ ਬਟ ਇਹ ਜਿਹੜਾ ਟਾਈਮ ਹੈ ਇਹ ਉਸ ਤਰ੍ਹਾਂ ਇਗਨੋਰ ਕਰਨ ਵਾਲਾ ਨਹੀਂ ਹੈਗਾ ਇਹਦੇ ਚ, ਕਿਉਂਕਿ ਕੋਈ ਕਿੰਤੂ ਪਰੰਤੂ ਨਹੀਂ ਹੈਗਾ, ਇਹਨੇ ਬੜੀ ਤੇਜ਼ੀ ਦੇ ਨਾਲ ਆਲਰੇਡੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਕਵਾਇਰ ਕਰ ਲਈਆਂ ਤੇ ਜਿਹੜਾ ਚੀਜ਼ ਬੰਦਾ ਸਿਸਟਮ ਨੂੰ ਸਮਝ ਪਾਏਗਾ ਏ ਦੇ ਨਾਲ ਚੱਲ ਪਾਏਗਾ ਉਹ ਆਪਣੇ ਆਪ ਨੂੰ ਅੱਗੇ ਡਜੇਗਾ, ਜਿਹੜਾ ਨਹੀਂ ਸਮਝ ਪਾਏਗਾ ਉਹਦੇ ਵਾਸਤੇ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਖੜੀ ਹੋ ਸਕਦੀ ਹੈ। ਸੋ ਇਸ ਕਰਕੇ ਬੱਚਿਆਂ ਨੂੰ ਆਪਾਂ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਸਮਝਾਉਣਾ, ਇਕੱਲੇ ਇਹ ਨਹੀਂ ਕਿ ਵਧੀਆ ਡਿਗਰੀ ਲੈਣ ਵਾਸਤੇ ਚਲੇ ਜਾਵਾਂਗੇ ਤੇ ਉੱਥੇ ਜਾ ਕੇ ਡਿਗਰੀ ਕੰਪਲੀਟ ਕਰ ਲਈਆਂ ਜਾਂ ਚਾਰ ਸਾਲ ਸੋਚਦਾ ਵੀ ਹੁਣ ਯੂਨੀਵਰਸਿਟੀ ਚ ਪੜ੍ਹ ਰਹੇ ਹਾਂ, ਬਹੁਤ ਵਧੀਆ ਡਿਗਰੀ ਮਿਲ ਗਈ ਹੈ ਤੇ ਬੱਚੇ ਜਿਹੜੇ ਨੇ ਉਹ ਕਾਮਯਾਬੀ ਦੀ ਸਟੈਂਪ ਲੱਗ ਗਈ। ਮੈਂ ਪਰਸਨਲੀ ਖੁਦ ਕੁਛ ਫੈਮਿਲੀਜ਼ ਨੂੰ ਜਾਣਦਾ ਜਿਹਨਾਂ ਦੇ ਬੱਚਿਆਂ ਨੇ ਐਸ ਐਸ ਲੈਵਲ ਦੀਆਂ ਵਧੀਆ ਡਿਗਰੀਜ਼ ਕੀਤੀਆਂ, ਨੋਟ ਇੱਕ ਕਈਆਂ ਨੇ, ਮਤਲਬ ਜਿਹੜੇ ਪੇਰੈਂਟਸ ਵੀ ਬੜੇ ਸਕਸੈਸਫੁਲ ਸੀਗੇ, ਬੱਚਿਆਂ ਨੇ ਦੇਖਿਆ ਵੀ ਸਾਰੀ ਜ਼ਿੰਦਗੀ ਬੱਚਿਆਂ ਨੂੰ ਸਮਝਾਇਆ ਗਿਆ ਵੀ ਤੁਸੀਂ ਟੋਪ ਦੇ ਲੈਵਲ ਦੇ ਮਾਰਕਸ ਲੈਣੇ ਆ, ਟੋਪ ਦੀ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਨੀ ਹੈ, ਉੱਥੇ ਵੀ ਇੰਨੀ ਮਿਹਨਤ ਕਰਨੀ ਹੈ, ਚਾਰ ਚਾਰ ਸਾਲ ਲਾ ਲਏ ਇੰਜੀਨੀਅਰਿੰਗ ਕਰ ਲਈ, ਹੋਰ ਕਈ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫੀਲਡ ਜਿਹੜੇ ਉਹਦੇ ਉਸ ਟਾਈਮ ਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਇਹ ਫਿਊਚਰ ਦੇ ਵਿੱਚ ਬਹੁਤ ਅੱਗੇ ਤੱਕ ਜਾਣੇ ਆ ਤੇ ਖਤਮ ਹੀ ਨਹੀਂ ਹੋਣਾ ਇਹ ਕੰਮ। ਅੱਜ ਦੀ ਤਰੀਕ ਦੇ ਵਿੱਚ ਹੁਣ ਕਿੰਨਾ ਟਾਈਮ ਤੋਂ ਬੱਚੇ ਜਿਹੜੇ ਨੇ ਉਹ ਵਿਚਾਰੇ ਸਟਰਗਲ ਕਰ ਰਹੇ ਆ, ਸੋਚ ਕੇ ਤੋਂ ਇਹ ਗਏ ਸੀਗੇ ਵੀ ਆਪਾਂ ਕੰਮ ਨੂੰ ਅੱਗੇ ਵਧਾਉਣਾ ਤੇ ਉੱਥੇ ਨਾਲ ਹੀ ਇਹ ਅਲਬਰਟਾ ਦੇ ਪ੍ਰੀਮੀਅਰ ਜਿਹੜੇ ਡੈਨੀਅਲ ਸਮਿਥ ਵਰਗੇ ਇੱਕ ਨਵਾਂ ਹੀ ਟਾਂਟਾ ਰੋਜ਼ ਐਵਰੀ ਡੇ ਆ ਜਾਂਦਾ ਉਹਨਾਂ ਦਾ ਵੀ ਰੈਫਰੈਂਡਮ ਨੂੰ ਲੈ ਕੇ ਕੁਛ ਨਾ ਕੁਛ ਵੀ ਅੱਜ ਹੁਣ ਨਵੇਂ ਇੰਪਲੋਈ, ਜਦੋਂ ਬੱਚੇ ਵੈਸੇ ਤੇ ਖ਼ਬਰਾਂ ਨਹੀਂ ਆਪਾਂ ਸਮਝਦੇ ਐਵੇਂ ਸੁਣਦੇ ਹੋਣਗੇ ਜਾਂ ਦੇਖਦੇ ਹੋਣਗੇ ਕਿਉਂਕਿ ਇਹੋ ਜਿਹੀਆਂ ਨੈਗੇਟਿਵ ਗੱਲਾਂ ਪਤਾ ਜਦੋਂ ਉਹਨਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਤੇ ਉਹ ਥੋੜੇ ਜਿਹੇ ਪਰੇਸ਼ਾਨ ਤੇ ਆਪਣੇ ਆਪਣੇ ਹੋ ਜਾਂਦੇ ਆ। ਤੇ ਇੱਕ ਬੱਚੇ ਦਾ ਮੈਂ ਦੇਖ ਲਿਆ ਵੀ ਇੱਕ ਲੜਕੀ ਲਿਖ ਰਹੀ ਹੈ ਵੀ ਮੈਂ 400 ਰੋਲਸ ਵਾਸਤੇ ਅਪਲਾਈ ਕੀਤਾ, ਯੰਗ ਬੱਚੇ ਜਿਹੜੇ ਲਿਖ ਰਹੇ ਨੇ 400 ਜੋਬਸ ਵਾਸਤੇ ਤੇ ਕੋਈ ਉਹਦੇ ਚ ਉਹਨੂੰ ਰਿਸਪੋਂਸ ਉਸ ਤਰ੍ਹਾਂ ਦਾ ਨਹੀਂ ਮਿਲਿਆ ਜਾਂ ਜੋਬ ਨਹੀਂ ਮਿਲੀ ਤੁਸੀਂ ਕਹਿ ਸਕਦੇ ਹੋ। ਤੇ ਮਤਲਬ ਇਹ ਇੰਨਾ ਕਾਮਨ ਹੁੰਦਾ ਜਾ ਰਿਹਾ, ਕਿੰਨੇ ਕਿੰਨੇ ਬੱਚੇ ਜਿਹੜੇ ਨੇ ਇਹ ਡਿਗਰੀਜ਼ ਕਰਕੇ ਵੀ ਤੇ ਇਸ ਪਾਸੇ ਚੱਲਦੇ ਜਾ ਰਹੇ ਨੇ। ਹੁਣ ਇਹ ਚ ਦੋ ਤਰ੍ਹਾਂ ਦੀਆਂ ਗੱਲਾਂ ਆ ਗਈਆਂ, ਜਿਹੜਾ ਬੱਚੇ ਜਿਹੜੇ ਜਿਹਨਾਂ ਦੀ ਤੇ ਐਡਮਿਸ਼ਨਾਂ ਵਿਚਾਰਿਆਂ ਦੀਆਂ ਹੋ ਗਈਆਂ, ਮਤਲਬ ਗੁੱਡ, ਕਿਉਂਕਿ ਉਹਨਾਂ ਨੇ ਬੜੀ ਦੇਰ ਤੋਂ ਸੋਚਿਆ ਸੀ, ਬੜੀ ਮਿਹਨਤ ਕੀਤੀ ਸੀਗੀ ਵੀ ਹਾਈ ਸਕੂਲ ਕੰਪਲੀਟ ਕਰਨੇ ਜਾਂ ਉਸ ਤੋਂ ਪਹਿਲਾਂ ਯੂਨੀਵਰਸਿਟੀ ਨੇ ਉਹਨਾਂ ਨੂੰ ਅਲਾਓ ਕਰ ਦੇਣਾ ਵੀ ਤੁਸੀਂ ਆਓ ਤੇ ਸਾਡੇ ਯੂਨੀਵਰਸਿਟੀ ਦੀ ਸ਼ਾਨ ਵਧਾਓ। ਹੁਣ ਯੂਨੀਵਰਸਿਟੀ ਦੀ ਸ਼ਾਨ ਵਧਾਉਣ ਵਾਸਤੇ ਤੇ ਵਿਚਾਰੇ ਤਿਆਰ ਹੋ ਗਏ, ਉੱਥੇ ਜਾ ਕੇ ਇੰਨੇ ਇੰਨੇ ਜ਼ਿਆਦਾ ਮਾਰਕਸ ਜਿਹੜੇ 97 ਪਲੱਸ, ਮੈਂ ਹੈਰਾਨ ਹੋ ਜਾਂਦਾ ਕਈ ਵਾਰ ਵੀ ਇੰਨੇ ਇੰਨੇ ਮਾਰਕਸ ਜਿਹੜੇ ਨੇ ਉਹ ਲੈ ਕੇ ਉੱਥੇ ਜਾ ਰਹੇ ਨੇ। ਤੇ ਇਸ ਤੋਂ ਇਲਾਵਾ ਫਿਰ ਜਦੋਂ ਬੱਚੇ ਜੋਬ ਤੇ ਜਾਂਦੇ ਨੇ ਉਹਦੇ ਬਾਰੇ ਵੀ ਇੱਕ ਇਨਫੋਰਮੇਸ਼ਨ ਆ ਜਾਂਦੀ ਵੀ ਪਹਿਲੇ 30 ਦਿਨ ਜਿਹੜੇ ਨੇ ਕਹਿੰਦੇ ਵੀ ਬਹੁਤ ਜ਼ਿਆਦਾ ਕਰੂਸ਼ਲ ਹੁੰਦੇ ਨੇ, ਉਹਦੇ ਚ ਹੀ ਇਹ ਡਿਸੀਜਨ ਹੁੰਦਾ ਵੀ ਤੁਸੀਂ ਆਪਣਾ ਕੈਰੀਅਰ ਨੂੰ ਬ੍ਰੇਕ ਕਰਨਾ ਮੇਕ ਕਰਨਾ, ਕਿਉਂਕਿ ਨਦਰ ਇੱਕ ਚੀਜ਼ ਜਿਹੜੀ ਇਹਦੇ ਤੇ ਵੀ ਇੱਕ ਟੈਕਟੋਕ ਜੀ ਹੈਗੀ ਹੈ।

ਸੋ ਜਦੋਂ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਤੇ ਬੱਚਿਆਂ ਬਾਰੇ ਸੋਚਣਾ ਕਿ ਬੱਚੇ ਕਿੱਧਰ ਜਾਣਗੇ, ਕੀ ਕਰਨਗੇ, ਕੀ ਨਹੀਂ ਕਰਨਗੇ, ਤੇ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ। ਆਈ ਬਿਲੀਵ ਵੀ ਬੱਚੇ ਜਿਹੜੇ ਨੇ ਉਹ ਆਪਣੇ ਆਪ ਕੁਛ ਨਾ ਕੁਛ ਕਰ ਲੈਣਗੇ। ਜਿੱਦਾਂ ਬੱਚਾ ਜਦੋਂ ਪੈਦਾ ਹੁੰਦਾ ਤੇ ਉਹ ਕਹਿੰਦੇ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਪਰਮਾਤਮਾ ਜਿਹੜਾ ਉਹਦੇ ਵਾਸਤੇ ਦੁੱਧ ਅਰੇਂਜਮੈਂਟ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਮਾਂ ਦੇ ਉਹਦੇ ਵਾਸਤੇ ਅਰੇਂਜ ਕਰ ਦਿੰਦਾ। ਬਟ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਇਸੇ ਤਰੀਕੇ ਨਾਲ ਚੱਲਦੀਆਂ ਰਹਿੰਦੀਆਂ। ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਅੱਗੇ ਵਧਾਵਾਂਗੇ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਦੰਗ ਰੇਡੀਓ 94.7 ਨੂੰ ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਉਹਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਨਾਲ ਨਾਲ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ। ਸਬਦੰਗ ਰੇਡੀਓ 94.7 FM ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਲਗਾਤਾਰ ਮੈਂ ਦੇਖਦਾ ਵੀ ਕੋਈ ਇੰਟਰਨੈਟ ਦੀ ਸਮੱਸਿਆ ਜਿਹੜੀ ਉਹ ਸਾਡੇ ਸਟੂਡੀਓ ਦੇ ਵਿੱਚ ਵੀ ਆ ਰਹੀ ਹੈ, ਜਿਹਦੇ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾ ਰਹੀਆਂ। ਬਟ ਆਈ ਬਿਲੀਵ ਵੀ ਆਪਾਂ ਆਪਣੀ ਗੱਲਬਾਤ ਜਿਹੜੀ ਉਹ ਵੀ ਜਾਰੀ ਰੱਖ ਸਕਦੇ ਹਾਂ ਤੇ ਪ੍ਰੋਗਰਾਮ ਨੂੰ ਵੀ ਜਿਹੜਾ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸੋ ਗੱਲਬਾਤ ਚੱਲ ਰਹੀ ਸੀ ਵੀ ਜਿਹੜੇ ਬੱਚੇ ਨੇ ਇਹ ਕਾਫੀ ਸਟਰਗਲ ਵਿਚਾਰੇ ਕਰਦੇ ਆ ਤੇ ਕਈ ਪੇਰੈਂਟਸ ਜਿਹੜੇ ਨੇ ਉਹ ਇਹ ਐਕਸਪੈਕਟ ਕਰਦੇ ਆ ਵੀ ਉਹਨਾਂ ਦੇ ਬੱਚੇ ਜਲਦੀ ਜਲਦੀ ਕਰ ਲੈਣ ਇਹਨਾਂ ਨੂੰ, ਕਿਉਂਕਿ ਸਮਝ ਨਹੀਂ ਆਉਂਦੀ, ਇਹ ਫੋਕਸ ਨਹੀਂ ਹੋ ਪਾਉਂਦੇ। ਤੇ ਇੱਕ ਐਮ ਟਾਈਪ ਦੇ ਬੱਚੇ ਹੁੰਦੇ ਆ ਜਿਹੜੇ, ਅੱਜ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਨਾ ਚਾਹੁੰਦਾ ਸੀ ਬੇਸਿਕਲੀ, ਕਿਉਂਕਿ ਐਮ ਟਾਈਪ ਜਿਹੜਾ ਉਹ ਬੱਚੇ ਨੇ ਜਿਹੜੇ ਕਿਉਰੀਓਸਿਟੀ ਰੱਖਦੇ ਨੇ ਬੜੀ ਤਰ੍ਹਾਂ ਦੀ ਨੌਲੇਜ ਰੱਖਣ ਦੀ, ਨੌਲੇਜ ਲੈਣ ਦੀ, ਥੋੜੀ ਜਿਹੀ ਨੌਲੇਜ ਉਹਨਾਂ ਨੂੰ ਮਿਲਦੀ ਹੈ ਤੇ ਫਿਰ ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਹਾਂ ਵੀ ਮੈਂ ਜਿਹੜਾ ਉਹ ਕਾਮਯਾਬ ਹੋ ਗਿਆ। ਤੇ ਜਦੋਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤੇ ਉਹ ਫਿਰ ਅੱਗੇ ਮੂਵ ਔਨ ਕਰ ਦਿੰਦੇ ਨੇ। ਉਹਨਾਂ ਦੀ ਕੋਈ ਇਸ ਗੱਲ ਚ ਰੁਚੀ ਨਹੀਂ ਹੁੰਦੀ ਮੈਂ ਇਸ ਗੱਲ ਦਾ ਮਾਸਟਰ ਬਣਨਾ ਤੇ ਮੈਂ ਆਪਣੀ ਲਾਈਫ ਜਿਹੜੀ ਇਹਦੇ ਨਾਲ ਹੀ ਸਾਰੀ ਰੋਜ਼ੀ ਰੋਟੀ ਕਮਾਉਣੀ ਹੈ। ਉਹ ਜਿਵੇਂ ਜਿਵੇਂ ਚੱਲਦੇ ਜਾਂਦੇ ਨੇ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਹਿੰਦੇ ਆ ਵੀ ਉਹ ਇੰਨੇ ਸਟਰੋਂਗ ਹੋ ਜਾਂਦੇ ਨੇ, ਉਹਨਾਂ ਕੋਲ ਇੰਨੀਆਂ ਨੌਲੇਜ ਆ ਜਾਂਦੀ ਹੈ ਜਿਹੜੀਆਂ ਡਿਫਰੈਂਟ ਡਿਫਰੈਂਟ ਫੀਲਡ ਤੋਂ ਹੁੰਦੇ ਆ। ਤੇ ਜਿਹੜੇ ਬੱਚੇ ਆਪਾਂ ਸਮਝਦੇ ਹਾਂ ਵੀ ਯੰਗ ਉਮਰ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਲੱਗ ਕੇ ਕੰਮ ਕਰ ਲੈਂਦੇ ਆ, ਫਿਰ ਇਹੋ ਜਿਹੇ ਬੱਚੇ ਵੱਡੇ ਹੋ ਕੇ ਮਤਲਬ ਜਿਹੜੇ ਐਮ ਟਾਈਪ ਲੋਕੀ ਹੁੰਦੇ ਨੇ ਉਹਨਾਂ ਕੋਲ ਇਨਫੈਕਟ ਕੰਮ ਕਰਨ ਵਾਲੇ ਚਲੇ ਜਾਂਦੇ। ਪੈਸੇ ਦੀ ਜਿਹੜੀ ਉਹ ਕਹਿੰਦੇ ਵੀ ਕਦੀ ਕਿੱਲਤ ਨਹੀਂ ਹੁੰਦੀ, ਇਹ ਰਿਸਰਚ ਕਹਿੰਦੀ, ਇਟਸ ਨੋਟ ਮੀ, ਮਤਲਬ ਮੈਂ ਨਹੀਂ ਕਹਿੰਦਾ, ਕਿਉਂਕਿ ਰਿਸਰਚ ਕਹਿੰਦੀ ਜਿਹੜੇ ਇਹ ਟਾਈਪ ਦੇ ਬੱਚੇ ਆ ਇਹ ਕਾਫੀ ਦੂਰ ਤੱਕ ਕੰਮ ਲੈ ਕੇ ਜਾਂਦੇ ਆ।

0: ਯੈਸ ਸੋ ਇਸ ਕਰਕੇ ਜਿਹੜੀਆਂ ਜੀ ਇਹ ਚੀਜ਼ਾਂ ਜਿਹੜੀਆਂ ਨੇ ਜਾਰੀ ਰਹਿਣਗੀਆਂ। ਇੱਕ ਛੋਟੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਰੱਖਾਂਗੇ। ਸਬਰਮ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ।
1: What do you dislike doing the most of our kind? What is the bane of your existence? The answer is going to be something around clothes, something around audits, something around...

0: ਨੋਦਾ ਦੇ ਵਿੱਚ
1: ਈਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
3: ਕਾਲ ਕਰੋ 587-3600-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-3600-6890
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ
4: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

ਸਤਿ ਸ਼੍ਰੀ ਅਕਾਲ ਜੀ। ਅੱਜ ਜਲੰਧਰ, ਪਟਿਆਲਾ ਤੇ ਬਠਿੰਡਾ ਦੇ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਬਦਲਣ ਦੇ ਆਸਾਰ ਦੱਸੇ ਜਾ ਰਹੇ ਨੇ। ਤਰਨਤਾਰਨ, ਫਾਜ਼ਿਲਕਾ, ਮੋਗਾ, ਸੰਗਰੂਰ ਅਤੇ ਮਾਨਸਾ ਦੇ ਵਿੱਚ ਵੀ ਹਲਕੇ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਕੱਲ ਨੂੰ ਵੀ ਅਜਿਹਾ ਮੌਸਮ ਰਹੇਗਾ। ਗਰਮੀ ਤੋਂ ਥੋੜੀ ਰਾਹਤ ਰਹੇਗੀ। ਤਾਪਮਾਨ ਹੋਰ ਡਿੱਗੇਗਾ 1 ਜਾਂ 2 ਡਿਗਰੀ। 1 ਜੂਨ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਜਦਕਿ ਜਿਹੜੇ ਪਹਾੜਾਂ ਦੇ ਵਿੱਚ ਘੁੰਮਣ ਜਾਣਾ ਚਾਹੁੰਦੇ ਨੇ ਉਨ੍ਹਾਂ ਵਾਸਤੇ ਵੀ ਰਾਹਤ ਵਾਲੀ ਖਬਰ ਹੈ ਕਿ ਹੁਣ ਪਹਾੜਾਂ ਦੇ ਵਿੱਚ ਵੀ ਮੌਸਮ ਸੁਹਾਵਣਾ ਹੋਇਆ ਪਿਆ। ਮੰਡੀ ਦੇ ਵਿੱਚ ਗੜੇਮਾਰੀ ਹੋਈ ਸੀ ਤੇ ਸ਼ਿਮਲਾ, ਮਨਾਲੀ ਦੇ ਸਮੇਤ ਕਈ ਪਹਾੜੀ ਇਲਾਕਿਆਂ ਦੇ ਵਿੱਚ ਵੀ ਬੱਦਲ ਛਾਏ ਹੋਏ ਨੇ। ਬੀਤੇ ਦਿਨੀ ਸ਼ਹਿਰੀ ਪੰਜਾਬ ਦੇ ਚੋਣ ਨਤੀਜਿਆਂ ਦੇ ਵਿਚ ਆਮ ਆਦਮੀ ਪਾਰਟੀ ਦੇ ਵੱਲੋਂ ਹੁੰਜਾ ਫੇਰ ਜਿੱਤਾ ਹਾਸਲ ਕੀਤੀ ਗਈ ਹੈ। 1977 ਵਾਰਡਾਂ ਦੇ ਵਿਚੋਂ 881 ਵਾਰਡਾਂ ਦੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਹਲਕੇ ਦੇ ਵਿਚ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਰਨਾਲਾ ਜ਼ਿਲ੍ਹੇ ਦੇ ਸੁਨਾਮ ਨਗਰ ਕੌਂਸਲ ਦੇ ਵਿਚ, ਆਮ ਆਦਮੀ ਪਾਰਟੀ ਦੇ ਵਿਧਾਇਕ ਡਿੰਪੀ ਢਿੱਲੋਂ ਦੇ ਗਿੱਦੜਪਾਹਾ ਹਲਕੇ ਦੇ ਵਿਚ ਅਤੇ ਸਭ ਤੋਂ ਹੋਟ ਸੀਟ ਬਣੀ ਹੋਈ ਮਜੀਠਾ ਦੇ ਵਿਚ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਨੂਰ ਮਹਿਲ ਨਗਰ ਕੌਂਸਲ ਚੋਣਾਂ ਦੇ 13 ਦੇ ਵਿਚੋਂ 8 ਵਾਰਡਾਂ ਦੇ ਵਿਚ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਝੰਡੀ ਲਹਿਰਾਈ ਗਈ ਹੈ। ਹਾਲਾਂਕਿ ਸ਼ਹਿਰੀ ਕਲਸੀ, ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਨ੍ਹਾਂ ਨੂੰ ਇਕ ਝਟਕਾ ਜ਼ਰੂਰ ਲੱਗਿਆ ਕਿ ਉਨ੍ਹਾਂ ਦੇ ਭਰਾ ਅੰਮ੍ਰਿਤ ਕਲਸੀ ਅਤੇ ਭੈਣ ਉੱਤਮਪ੍ਰੀਤ ਕੌਰ ਚੋਣ ਹਾਰ ਗਏ ਨੇ। ਬੇਸ਼ੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਾਸਤੇ ਇਹ ਚੋਣਾਂ ਕਾਫੀ ਨਿਰਾਸ਼ਾਜਨਕ ਰਹੀਆਂ ਨੇ, ਕਿਉਂਕਿ ਉਹ ਆਪਣੇ ਗੜ੍ਹ ਦੇ ਵਿਚ ਹੀ ਕਾਂਗਰਸ ਨੂੰ ਬਚਾ ਨਹੀਂ ਸਕੇ। ਪਰ ਵੱਡੇ ਕਾਂਗਰਸੀ ਲੀਡਰਾਂ ਨੇ ਆਪਣੇ ਗੜ੍ਹਾਂ ਦੇ ਵਿਚ ਦਬਦਬਾ ਕਾਇਮ ਰਖਿਆ। ਚਰਨਜੀਤ ਸਿੰਘ ਚੰਨੀ, ਜੋ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਵੀ ਰਹੇ ਨੇ, ਉਨ੍ਹਾਂ ਨੇ ਆਪਣੇ ਗੜ੍ਹ ਦੇ ਵਿਚ ਦਬਦਬਾ ਕਾਇਮ ਰਖਿਆ। ਚਮਕੌਰ ਸਾਹਿਬ ਦੇ ਵਿਚ ਉਨ੍ਹਾਂ ਦਾ ਪੁੱਤਰ ਵੀ ਜੇਤੂ ਰਿਹਾ ਅਤੇ 13 ਦੇ ਵਿਚੋਂ 11 ਸੀਟਾਂ ਕਾਂਗਰਸ ਦੀ ਝੋਲੀ ਪਈਆਂ ਨੇ। ਇਸ ਦੇ ਨਾਲ ਹੀ ਰਾਣਾ ਗੁਰਜੀਤ ਨੇ ਵੀ ਆਪਣਾ ਕਪੂਰਥਲਾ ਨਗਰ ਨਿਗਮ ਦੇ ਵਿਚ ਦਬਦਬਾ ਕਾਇਮ ਰਖਿਆ। 50 ਦੇ ਵਿਚੋਂ 31 ਸੀਟਾਂ ਕਾਂਗਰਸ ਦੇ ਖਾਤੇ ਦੇ ਵਿਚ ਗਈਆਂ ਨੇ। ਰਾਣਾ ਇੰਦਰ ਪ੍ਰਤਾਪ ਨੇ ਵੀ ਆਪਣਾ ਪ੍ਰਭਾਵ ਸੁਲਤਾਨਪੁਰ ਲੋਧੀ ਦੇ ਵਿਚ ਨਗਰ ਕੌਂਸਲ ਚੋਣਾਂ ਦੇ ਦੌਰਾਨ ਜਾਰੀ ਰੱਖਿਆ। 13 ਦੇ ਵਿਚੋਂ 7 ਸੀਟਾਂ ਰਾਣਾ ਇੰਦਰ ਪ੍ਰਤਾਪ ਦੇ ਧੜੇ ਨੂੰ ਗਈਆਂ ਸੀ। ਇਨ੍ਹਾਂ ਚੋਣਾਂ ਦੇ ਵਿਚ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ, ਦੂਜੇ ਨੰਬਰ ਤੇ ਆਜ਼ਾਦ ਉਮੀਦਵਾਰ, ਤੀਜੇ ਨੰਬਰ ਤੇ ਕਾਂਗਰਸ, ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ 5ਵੇਂ ਨੰਬਰ ਤੇ ਭਾਜਪਾ ਰਹੀ ਹੈ। ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਜਥੇਦਾਰ ਗੜਗੱਜ ਦੇ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਸੌਂਪ ਕੇ ਆਏ ਨੇ। ਸਤਕਾਰ ਸੋਧ ਐਕਟ 2026 ਤੇ ਵਿਸਥਾਰ ਦੇ ਨਾਲ ਚਰਚਾ ਹੋਈ ਸੀ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਨਾਲ ਆਪਣੀ ਸਹਿਮਤੀ ਜਤਾ ਕੇ ਆਏ ਨੇ। ਤਰਸੇਮ ਸਿੰਘ ਉਨ੍ਹਾਂ ਨੇ ਕਿਹਾ ਕਿ ਐਕਟ ਦੀਆਂ ਕੁਝ ਧਾਰਾਵਾਂ ਸਿੱਖਾਂ ਨੂੰ ਹੀ ਦੋਸ਼ੀ ਬਣਾਉਣਗੀਆਂ, ਇਸ ਕਰਕੇ ਇਤਰਾਜ਼ਯੋਗ ਮੱਦਾਂ ਦੇ ਕਾਰਨ ਸਿੱਖਾਂ ਨੂੰ ਹੀ ਜੇਲ੍ਹਾਂ ਕੱਟਣੀਆਂ ਪੈ ਸਕਦੀਆਂ ਨੇ। ਚੰਡੀਗੜ੍ਹ ਚੌਂਕਾਂ ਵਾਲਾ ਹੀ ਸ਼ਹਿਰ ਰਹੂਗਾ। ਇੱਥੇ ਪੁਲ ਨਹੀਂ ਬਣਨਗੇ, ਨਾ ਹੀ ਫਲਾਈਓਵਰ ਬਣਨਗੇ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਟ੍ਰਿਬਿਊਨ ਚੌਂਕ ਫਲਾਈਓਵਰ ਦੇ ਪ੍ਰੋਜੈਕਟ ਨੂੰ ਪੂਰੇ ਤਰੀਕੇ ਦੇ ਨਾਲ ਰੱਦ ਕਰ ਦਿੱਤਾ ਗਿਆ। ਅਦਾਲਤ ਨੇ ਇਤਿਹਾਸਕ ਦਰਖਤਾਂ ਦੀ ਕਟਾਈ ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਕਿਹਾ ਕਿ ਵਿਰਾਸਤੀ ਦਰਖਤਾਂ ਨੂੰ ਬਚਾਉਣਾ ਅਦਾਲਤ ਦੀ ਜ਼ਿੰਮੇਵਾਰੀ ਹੈ। ਫੇਜ਼ 1 ਸੈਕਟਰਾਂ ਅਤੇ ਦੱਖਣ ਮਾਰਗ ਦੇ ਅਸਲ ਸਰੂਪ ਨੂੰ ਬਰਕਰਾਰ ਰੱਖਣ ਦੇ ਹੁਕਮ ਕੀਤੇ ਗਏ ਨੇ। ਹਾਈਕੋਰਟ ਨੇ ਚੰਡੀਗੜ੍ਹ ਦੀ ਗ੍ਰੀਨ ਬੈਲਟ ਅਤੇ ਵਿਰਾਸਤੀ ਦਿੱਖ ਨੂੰ ਤਰਜੀਹ ਦੇ ਕੇ ਅਜਿਹਾ ਹੀ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਪ੍ਰਸ਼ਾਸਨ ਦੀਆਂ ਦਲੀਲਾਂ ਖਾਰਜ ਕਰ ਦਿੱਤੀਆਂ ਨੇ ਤੇ ਫਲਾਈਓਵਰ ਦਾ ਪ੍ਰਸਤਾਵ ਹਮੇਸ਼ਾ ਵਾਸਤੇ ਰੋਕ ਦਿੱਤਾ ਹੈ। ਟ੍ਰੈਫਿਕ ਸਮੱਸਿਆ ਦੇ ਹੱਲ ਵਾਸਤੇ ਹੁਣ ਅੰਡਰ ਪਾਸ ਦਾ ਨਵਾਂ ਪਲਾਨ ਬਣਾਇਆ ਜਾ ਸਕਦਾ ਹੈ। ਭਾਰਤ ਦੇ ਵਿਚ ਹੁਣ ਪਲਾਸਟਿਕ ਦੇ ਨੋਟ ਲਿਆਉਣ ਦੀ ਯੋਜਨਾ ਤੇਜ਼ ਹੋ ਗਈ ਹੈ। RBI ਦੇ ਵੱਲੋਂ ਹੁਣ ਨਕਦੀ ਦੀ ਮੰਗ ਵਧਣ ਤੇ ਇਹ ਵੱਡੇ ਫੈਸਲੇ ਲਏ ਜਾ ਰਹੇ ਨੇ। ਪੋਲੀਮਰ ਨੋਟ ਰਿਵਾਇਤੀ ਕਾਗਜ਼ੀ ਨੋਟਾਂ ਨਾਲੋਂ ਜ਼ਿਆਦਾ ਟਿਕਾਊ ਹੁੰਦੇ ਨੇ ਅਤੇ ਲੰਮੀ ਉਮਰ ਵਾਲੇ ਹੁੰਦੇ ਨੇ। RBI ਦੀ ਪਟਨਾ ਦੇ ਵਿਚ ਅਤੇ ਮੁੰਬਈ ਦੇ ਵਿਚ ਮੀਟਿੰਗਾਂ ਦੇ ਵਿਚ ਪਲਾਸਟਿਕ ਕਰੰਸੀ ਤੇ ਗੰਭੀਰ ਚਰਚਾ ਹੋਈ ਸੀ। ਲੰਮੇ ਸਮੇਂ ਦੇ ਵਿਚ ਪੋਲੀਮਰ ਨੋਟ ਛਾਪਣ ਦਾ ਖਰਚਾ ਘੱਟ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। RBI ਜਲਦੀ ਹੀ ਪਾਇਲਟ ਪ੍ਰੋਜੈਕਟ ਦਾ ਐਲਾਨ ਵੀ ਕਰ ਸਕਦਾ ਹੈ। ਆਰਬੀਆਈ ਜਲਦੀ ਹੀ ਪਾਇਲਟ ਪ੍ਰੋਜੈਕਟ ਦਾ ਐਲਾਨ ਵੀ ਕਰ ਸਕਦਾ ਹੈ।

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
4: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
3: मर्सिडीज बेंज कंट्री हिल्स।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-10।

0: 404 Avenue Northeast Calgary. Call 403-461-6161.
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

0: ਸਾਰਾ ਕਹਿੰਦੇ ਨੇ ਅਸਲ ਗਾਣਾ ਉਹ ਹੁੰਦਾ ਜਿਹੜਾ ਤੁਹਾਡੇ ਚੇਤਿਆਂ ਦੇ ਵਿੱਚ ਵਸ ਜਾਵੇ। ਗਾਣਾ ਉਹ ਹੁੰਦਾ ਜਿਸ ਵਿੱਚੋਂ ਹਮੇਸ਼ਾ ਤਾਜ਼ਗੀ ਦੀ ਖੁਸ਼ਬੂ ਆਵੇ। ਕੰਨਾਂ ਦੇ ਰਾਹੀਂ ਤੁਸੀਂ ਗੀਤ ਸੁਣੋ, ਸੁਰ ਤੁਹਾਡੇ ਅੰਦਰ ਜਾਣ ਤੇ ਤੁਹਾਡੇ ਸਰੀਰ ਦੇ ਅੰਦਰ ਸਰਗਮ ਇਸ ਤਰ੍ਹਾਂ ਫੈਲੇ ਕਿ ਉਹ ਅਮਰ ਹੋ ਜਾਵੇ। ਅਜਿਹਾ ਗਾਣਾ ਹਿੱਸੇ ਆਇਆ ਹੈ ਪੰਜਾਬ ਦੀ ਸ਼ਾਨ ਜਿਸ ਤੇ ਦੇਸ਼ ਨੂੰ ਹੈ ਮਾਣ, ਬਾਲੀਵੁੱਡ ਦੇ ਬਹੁਤ ਵੱਡੇ ਫਨਕਾਰ ਲੈਜੈਂਡਰੀ ਸਿੰਗਰ ਸੁਖਵਿੰਦਰ ਸਿੰਘ ਹੋਰਾਂ ਦੇ। ਅੱਜ ਜੇਕਰ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਸੁਖਵਿੰਦਰ ਸਿੰਘ ਹੋਰਾਂ ਨੂੰ ਯਾਦ ਕਰਦਿਆਂ ਉਹਨਾਂ ਦਾ ਗੀਤ ਜਿਹੜਾ ਮੇਰੇ ਕੰਨਾਂ ਦੇ ਅੰਦਰ ਗੂੰਜਦਾ ਉਹ ਹੈ ਕਿ ਅੱਜ ਕੌਣ ਪ੍ਰਾਹੁਣਾ ਆਇਆ ਵੇ ਫੁੱਲ ਖਿੜ ਗਏ ਨੇ ਸੂਹੇ। ਦੂਰਦਰਸ਼ਨ ਜਲੰਧਰ ਦੀ ਗੱਲ ਕਰਦੇ ਹਾਂ, ਅੱਜ ਸਾਡੇ ਨਾਲ ਇਹ ਫਨਕਾਰ ਮੌਜੂਦ ਨੇ। ਪੰਜਾਬ ਦੀਆਂ ਗੱਲਾਂ ਕਰਾਂਗੇ, ਮੁੰਬਈ ਦੀਆਂ ਗੱਲਾਂ ਹੋਣਗੀਆਂ, ਮਿਊਜ਼ਿਕ ਇੰਡਸਟਰੀ ਦੀਆਂ ਗੱਲਾਂ ਹੋਣਗੀਆਂ, ਕਿਉਂਕਿ ਬਾਲੀਵੁੱਡ ਦੀ ਫਿਲਮ ਸੁਖਵਿੰਦਰ ਸਿੰਘ ਹੋਰਾਂ ਦੀ ਆਵਾਜ਼ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਬਹੁਤ ਸਾਰੇ ਟਾਈਟਲ ਸੌਂਗ ਫਿਲਮਾਂ ਦੇ, ਔਸਕਰ ਅਵਾਰਡ ਮਿਲੇ, ਗ੍ਰੈਮੀ ਅਵਾਰਡ ਮਿਲੇ, ਫਿਲਮਫੇਅਰ ਅਵਾਰਡ ਮਿਲੇ। ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਫੋਨ ਤੇ ਵੀ ਜਦੋਂ ਗੱਲ ਹੋਈ ਸੀ ਮੇਰੀ
0: ਜੀ,
1: ਤੇ ਮੈਨੂੰ ਨਿੱਘਾ ਸਵਾਲ ਲੱਗਿਆ ਤੁਹਾਡਾ, ਨਿੱਘਾ ਸਵਾਲ ਲੱਗਿਆ। ਤੇ ਜਦੋਂ ਮੈਂ ਸਾਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਸਾਰਿਆਂ ਦੀ ਅੱਛੀ ਸਿਹਤ ਦੀ ਸ਼ੁਭਕਾਮਨਾ ਕਰਦਾ। ਤੁਸੀਂ ਸਾਰੇ ਤੰਦਰੁਸਤ ਰਹੋ, ਮਸਤ ਰਹੋ, ਸਵਸਥ ਰਹੋ, ਹੱਸਦੇ ਵਸਦੇ ਰਹੋ। ਤੇ ਮੇਰੀ ਸਭ ਬਹਾਦਰ ਨਾਲ ਗੱਲ ਹੋਈ ਤੇ ਮੈਂ ਕਿਹਾ ਜੀ ਮੈਂ ਪੰਜਾਬ ਮੇਰਾ ਵਿਜ਼ਿਟ ਹੋਣਾ ਵਾ ਤੇ ਆਪਾਂ ਉੱਥੇ ਕਰ ਲੈਂਦੇ ਇੰਟਰਵਿਊ। ਕਹਿੰਦੇ ਨਹੀਂ, ਮੈਂ ਬੰਬੇ ਆਉਣਾ, ਮੁੰਬਈ।
0: ਮੈਂ ਕਿਹਾ ਮੇਰੀ ਸ਼ਰਧਾ ਖਰਾਬ ਨਾ ਕਰ,
1: ਨਹੀਂ ਤੁਹਾਡਾ ਪਿਆਰ ਆ,
0: ਨਹੀਂ ਸਾਨੂੰ ਮਾਣ ਆ ਤੁਹਾਡੇ ਤੇ, ਪੂਰੇ ਦੇਸ਼ ਨੂੰ ਮਾਣ ਆ ਤੁਹਾਡੇ ਤੇ।
1: ਔਰ ਉਸ ਪਿਆਰ ਨੂੰ ਮੈਂ ਸਮਝਦਾ ਕਿ ਜਿਹੜਾ ਪੂਰੇ ਦੇਸ਼ ਨੇ ਔਰ ਪੰਜਾਬੀਆਂ ਨੇ ਜਿਹੜਾ ਪਿਆਰ ਦਿੱਤਾ ਉਹ ਦੁਆਵਾਂ ਜਿਹੜੀਆਂ ਉਹ ਆਵਾਜ਼ 'ਚ ਉਤਰਦੀਆਂ ਨੇ।
0: ਬਿਲਕੁਲ ਠੀਕ ਕਹਿ ਰਹੇ ਹੋ,
1: ਆਵਾਜ਼ 'ਚ ਉਤਰਦੀਆਂ। ਕਿ ਸਾਡੇ ਤਿੰਨ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ ਜੀ
0: ਜੀ
1: ਰਮਨ ਜੀ, ਨਾਮ ਮੈਂ ਸਹੀ ਸੰਬੋਧਨ ਕਰ ਰਿਹਾ?
0: ਬਿਲਕੁਲ ਠੀਕ ਕਹਿ ਰਹੇ
1: ਰਮਨ ਜੀ। ਤਿੰਨ ਤਰ੍ਹਾਂ ਦੀਆਂ ਪ੍ਰੈਕਟਿਸ ਹੁੰਦੀਆਂ, ਇੱਕ ਤੋਂ ਤਾਂ ਰਿਆਜ਼, ਇਹ ਵਿਵਹਾਰ ਹੁੰਦਾ।

0: ਪਿਓਰ ਹਾਲ ਹੋ ਸਕਦਾ ਤੇ ਉਹ ਸਮੋਸੇ ਆਏ ਤੇ ਉਹ ਕਹਿੰਦਾ ਹਰੀ ਚਟਨੀ ਕਿੱਥੇ ਤੇ ਉਹ ਕਹਿੰਦੇ ਜੀ ਅੰਮ੍ਰਿਤਸਰੀਆ ਵੰਨ ਸੰਬੰਧੇ ਖਾਣੇ ਖਾਣ ਦੇ ਸ਼ੌਕੀਨ ਨੇ ਉਦੋਂ ਨਿਆਣੇ ਵੀ ਏਦਾਂ ਦੇ ਹੁੰਦੇ ਆ ਬਟ ਹੀ ਇਜ਼ ਦਾ ਪਰਸਨ ਹੂ ਟੁੱਕ ਮੀ ਔਨ ਸਕਰੀਨ ਫਸਟ ਟਾਈਮ ਔਰ ਦੂਰਦਰਸ਼ਨ ਦਾ ਉਦੋਂ ਪ੍ਰਵਾਹ ਵੀ ਬਹੁਤ ਉਹਦੀ ਵੇਗ ਬਹੁਤ ਜ਼ਿਆਦਾ ਪ੍ਰੋਮੀਨੈਂਟ ਸੀ
1: ਕੋਈ ਸ਼ੱਕ ਨਹੀਂ
0: ਫਿਰ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੂੰ ਮੈਂ ਮਾਤਾ ਜੀ ਦਾ ਸਵਰੂਪ ਵੀ ਦਿੰਦਾ ਵਾਂ ਇੱਕ ਮਾਂ ਦਾ ਵੀ ਦਰਜਾ ਇਸ ਕਰਕੇ ਦਿੰਦਾ ਕਿ ਉਹ ਮਾਂ ਵਾਲਾ ਤੇ ਚਾਹ ਕੀਤਾ ਮੇਰਾ
1: ਡਾਕਟਰ ਤੇਜਿੰਦਰ
0: ਹਾਂਜੀ ਉਹਨਾਂ ਨੇ ਹੋਰਾਂ ਨਾਲ ਉਹ ਸੁਭਾਅ ਚ ਹੀ ਉਹਨਾਂ ਦੇ ਉਹ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਿਆਂ ਵਾਸਤੇ ਦੁਆਵਾਂ ਹੀ ਮੰਗਦੇ ਨੇ
1: ਜੀ
0: ਤੇ ਇਹ ਗੀਤ ਉਹਨਾਂ ਦਾ ਲਿਖਿਆ ਅੱਜ ਕੌਣ ਪਰਾਉਣਾ
1: ਇਹ ਗੀਤ ਕਿਵੇਂ ਲਿਖਿਆ ਜਾਂਦਾ ਇਹਦੇ ਮਗਰ ਵੀ ਮੈਨੂੰ ਪਤਾ ਲੱਗਿਆ ਇੱਕ ਬੜਾ ਇੰਟਰਸਟਿੰਗ ਕਿੱਸਾ
0: ਗੀਤ ਜਿਹੜਾ ਉਹ ਨਾ ਤਾਂ ਕਲਮ ਲਿਖਦੀ ਆ
1: ਜੀ
0: ਨਾ ਸਿਆਹੀ ਗੀਤ ਇੱਕ ਗੀਤਕਾਰ ਇਸ ਗੱਲ ਨੂੰ ਜ਼ਿਆਦਾ ਬਿਆਨ ਕਰ ਸਕਦਾ ਪਰ ਮੈਂ ਗੀਤ ਬਾਰੇ ਉਹਦੇ ਸ਼ਬਦਾਂ ਬਾਰੇ ਉਹਦੇ ਵਿਚਾਰ ਬਾਰੇ ਸੋਚਦਾ ਕਈ ਲੇਖਕਾਂ ਨੂੰ ਦੇਖਿਆ ਆਪਣੇ ਸਾਹਮਣੇ ਤੇ ਉਹ ਹਵਾ ਚੋਂ ਨਾ ਵਿਜ਼ਨ ਫੜਦੇ ਨੇ ਹਵਾ ਚੋਂ ਕਦੀ ਕੁਛ ਹੋਇਆ ਹੋਣਾ ਕਦੀ ਕੁਛ ਹੋ ਸਕਦਾ ਸੀ ਜਾਂ ਫੁੱਲਾਂ ਦੇ ਰੰਗ ਇੱਦਾਂ ਦੇ ਨੇ ਫੁੱਲਾਂ ਦੇ ਫੁੱਲ ਦਾ ਰੰਗ ਇੱਦਾਂ ਨੇਚਰ ਬਹੁਤ ਕੁਛ ਉਹਨਾਂ ਨੂੰ ਜਦੋਂ ਕਾਫੀ ਚੀਜ਼ਾਂ ਨਾਲ ਰਿਲੇਟ ਕਰਦੇ ਨਾ ਉਹ ਫਿਰ ਉਹਨਾਂ ਨੂੰ ਰਾਈਮ 'ਚ ਯਾਨੀ ਮਕਤਾ ਔਰ ਮਤਲਾ
1: ਜੀ
0: ਉਰਦੂ ਜ਼ਬਾਨ 'ਚ ਇਫ ਆਮ ਪ੍ਰਨਾਂਸਿੰਗ ਰਾਈਟ ਉਹਨੂੰ ਲੈ ਰਾਈਮ 'ਚ ਲੈ ਕੇ ਆਉਂਦੇ ਨੇ ਤੇ ਉਦੋਂ ਫਿਰ ਉਹ ਤੁਸੀਂ ਵੀ ਸੋਚਦੇ ਜਿਵੇਂ ਮੈਂ ਇੱਕ ਵਾਰੀ ਗੁਲਜ਼ਾਰ ਸਾਹਿਬ ਨੂੰ ਪੁੱਛਿਆ ਸੀ
1: ਜੀ
0: ਤੇ ਉਹਨਾਂ ਦੀ ਮੈਂ ਲਾਇਬ੍ਰੇਰੀ 'ਚ ਬੈਠਾ ਸੀ ਮੈਂ ਕਿਹਾ ਜੀ ਗੁਲਜ਼ਾਰ ਸਾਹਿਬ ਮੈਨੂੰ ਇੱਦਾਂ ਲੱਗਦਾ ਕਿ ਤੁਹਾਡੇ ਇੱਥੇ ਕਿਤਾਬਾਂ ਰੱਖੀਆਂ ਨਹੀਂ ਜਾਂਦੀਆਂ ਪੜ੍ਹੀਆਂ ਜਾਂਦੀਆਂ
1: ਸਹੀ ਗੱਲ ਹੈ ਬੜੀ ਵਧੀਆ ਗੱਲ ਕਹੀ
0: ਹਾਂ ਕਿਤਾਬਾਂ ਰੱਖੀਆਂ ਨਹੀਂ ਜਾਂਦੀਆਂ ਪੜ੍ਹੀਆਂ ਜਾਂਦੀਆਂ ਕਿ ਉਹਨਾਂ ਦੀ ਜਿਹੜੀ ਅਪਰੋਚ ਹੈ ਉਹਨਾਂ ਨੂੰ ਰੱਖਣ ਦੇ ਜਿਹੜੇ ਤਰੀਕੇ ਤੋਂ ਪਤਾ ਲੱਗ ਰਿਹਾ ਕਿ ਕੋਈ ਥੋੜ੍ਹੀ ਜਿਹੀ ਆਪਣੇ ਬੈਲੈਂਸ ਤੋਂ ਗਾਂਹ ਆਈ ਦੀ ਆ ਕੋਈ ਪਿਛਾਂ ਆਈ ਦੀ ਆ ਕੋਈ ਕਾਰਨਰ ਤੋਂ ਟੇਢੀ ਮੇਢੀ ਮਤਲਬ ਤੁਸੀਂ ਇਹਦਾ ਮਤਲਬ ਇਹਨਾਂ ਨੂੰ ਹੱਥ ਲੱਗਦੇ ਰਹਿੰਦੇ ਆ ਇਹਨਾਂ ਨੂੰ ਹੱਥ ਲੱਗਦੇ ਰਹਿੰਦੇ ਆ ਹਨਾ ਤੇ ਜਦੋਂ ਕਿਸੇ ਭਲਵਾਨ ਦਾ ਡੰਬਲ ਮੈਲਾ ਹੋ ਜਾਂਦਾ ਤਾਂ ਉੱਥੋਂ ਪਤਾ ਲੱਗਦਾ ਵਾ ਕਿ ਇਹ ਡੰਡ ਬੈਠਕਾ ਮਾਰਦਾ ਜਾਂ ਕਰਦਾ ਵਾ ਹਨਾ ਤੇ ਲਿਖਣੀ ਜਿਹੜੀ ਉਹਦੇ ਬਾਰੇ ਲੇਖਕ ਜ਼ਿਆਦਾ ਬਿਆਨ ਕਰ ਸਕਦਾ
1: ਇਹ ਸੱਚ ਹੈ ਕਿ ਡਾਕਟਰ ਤੇਜਿੰਦਰ ਜਦੋਂ ਇਹ ਗੀਤ ਲਿਖਦੇ ਨੇ ਉਹਨਾਂ ਨੇ ਕਿਤੇ ਜਾਣਾ ਸੀ ਔਰ ਤੁਸੀਂ ਕੁੰਡਾ ਲਾ ਦਿੱਤਾ ਸੀ ਕਿ ਪਹਿਲਾਂ ਗੀਤ ਮੁਕੰਮਲ ਕਰੋ
0: ਹਾਂ ਮੈਂ ਤਾਂ ਬੜਾ ਕੁਛ ਬੜੇ ਪਖੰਡ ਕੀਤੇ ਮੈਂ ਉੱਥੇ ਇਹ ਤਾਂ ਥੋੜਾ ਜਿਹਾ ਹੀ ਹੈ ਇਹ ਤੇ ਰੇਤ ਦੇ ਦਾਣੇ ਜਿੱਡਾ ਵਾ
1: ਅੱਛਾ
0: ਮੈਂ ਤੇ ਇੱਕ ਵਾਰੀ ਉਹ ਸਾਰਾ ਟੱਬਰ ਬਾਹਰ ਕਿਤੇ ਗਿਆ ਤੇ ਮੈਂ ਉੱਥੇ ਪ੍ਰਾਹੁਣੇ ਆ ਗਏ
1: ਅੱਛਾ
0: ਤੇ ਕਾਕਾ ਜੀ ਸੁਖਵਿੰਦਰ ਸਿੰਘ ਹੋਣੀ ਬਬਲੂ ਤੇ ਮੈਂ ਕੱਛਾ ਜਿਹਾ ਪਾਇਆ ਤੇ ਮੈਂ ਆਰਾਮ ਨਾਲ ਅੰਗੜਾਈ ਜੀ ਲੈ ਕੇ ਉੱਠਿਆ ਸਰਦੀਆਂ ਦੇ ਦਿਨ ਤੇ ਟੀ ਸ਼ਰਟ ਜੀ ਵਾਲੇ ਤੇ ਉਹਨਾਂ ਨੇ ਕਿਹਾ ਦਰਵਾਜ਼ਾ ਖੋਲ ਦਿੱਤਾ ਬਹਿ ਗਏ ਬੈਠਕ 'ਚ ਤੇ ਕਹਿੰਦੇ ਚਾਹ ਬਣਾ ਦੇ ਮੈਂ ਕਿਹਾ ਜੀ ਬਣਾ ਦਿੰਦੇ ਤੇ ਚਾਹ ਧਰਤੀ ਹਾਲੇ ਮੂੰਹ ਮੱਥਾ ਸਵਾਰਦਾ ਸੀ ਮੈਂ ਕਹਿੰਦੇ ਆਂਡੇ ਵੀ ਰੱਖ ਆਂਡੇ ਵੀ ਧਰਤੇ ਆਂਡੇ ਧਰ ਕੇ ਤੇ ਉਬਾਲ ਕੇ ਤੇ ਮੈਂ ਰੱਖਤੇ ਕਹਿੰਦੇ ਛੇਲੇ ਕੇ ਲਿਆਉਣੇ ਮੈਂ ਤੁਹਾਡੇ ਪਿਓ ਦਾ ਨੌਕਰ ਲੱਗਾ ਮੈਂ ਆਪਣੀ ਛੇਲੇ ਸਕਦੇ ਉਹ ਉਹਨਾਂ ਨੂੰ ਪਤਾ ਲੱਗਾ ਹੋਏ ਹੋਏ ਆ ਤੇ ਉਹ ਇਹ ਰਾਮੂ ਕਾਕਾ ਨਹੀਂ ਆ ਫਿਰ ਮੈਂ ਕਈ ਐਸੀ ਪਰਸਨੈਲਿਟੀਜ਼ ਜਿਹੜੀ ਹੈ ਜਿਹੜੀ ਸਾਹਿਤ ਦੀ ਲੇਖਣ ਦੀ ਫਿਰ ਉਹਨਾਂ ਨਾਲ ਫਿਰ ਮੇਰਾ ਮੁੰਬਈ ਆ ਕੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ
1: ਜੀ
0: ਤੇ ਪਰ ਦੂਰਦਰਸ਼ਨ ਤੋਂ ਜਿਹੜੀ ਮੇਰੀ ਸ਼ੁਰੂਆਤ ਆ ਤੇ ਦੂਰਦਰਸ਼ਨ ਤੋਂ ਮੁੰਬਈ ਤੱਕ ਲਿਆਉਣ ਵਾਲੇ ਵੀ ਮੈਨੂੰ ਸਰਦਾਰ ਹਰਜੀਤ ਸਿੰਘ ਜੀ ਹੀ ਨੇ
1: ਕਿਵੇਂ ਸੁਭਾਅ ਬਣਿਆ ਤੁਹਾਡਾ ਪਹਿਲੀ ਵਿਜ਼ਿਟ ਤੁਹਾਡੀ ਮੁੰਬਈ ਕਿਵੇਂ ਹੋਈ
0: ਉਹਨਾਂ ਦੇ ਇੱਕ ਦੋਸਤ ਜਿਹੜੇ ਸਨ ਉਹ ਇੱਕ ਫਿਲਮ ਬਣਾ ਰਹੇ ਸੀ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਇੱਕ ਬਹੁਤ ਫਰੈਸ਼ ਵੋਇਸ ਦਿੰਦਾ
1: ਜੀ
0: ਤੇ ਇੱਕ ਵਾਰੀ ਟਰਾਈ ਕੀਤਾ ਜਾ ਸਕਦਾ
1: ਜੀ
0: ਤੋ ਵੈਨ ਆਈ ਕੇਮ
1: ਜੀ
0: ਐਂਡ ਆਈ ਪਰਫਾਰਮਡ ਵਨ ਆਫ ਦਾ ਪੰਜਾਬੀ ਮੈਲੇਡੀ ਫਰੰਟ ਆਫ ਮਿਊਜ਼ਿਕ ਡਾਇਰੈਕਟਰ ਅਨੂ ਮਲਿਕ ਤੇ ਉਹਨਾਂ ਨੇ ਕਿਹਾ ਕਿ ਹੀ ਹੈਜ਼ ਗੋਟ ਚਾਈਲਡਿਸ਼ ਆਵਾਜ਼ ਬੱਚੇ ਵਾਲੀ ਆਵਾਜ਼ ਲੱਗ ਰਹੀ ਹੈ ਹੀਰੋ ਵਾਸਤੇ ਹਾਲੇ ਤੱਕ ਇਹ ਉਨੀ ਮਚਿਓਰ ਨਹੀਂ ਹੈ ਇਹਨੂੰ ਅਸੀਂ ਕੋਈ ਛੰਦ ਗਵਾ ਦਿੰਦੇ ਛੰਦ ਹੁੰਦਾ ਕਿਸੇ ਗੀਤ ਦੀ ਸ਼ੁਰੂਆਤ 'ਚ ਚਾਰ ਲਾਈਨਾਂ

0: ਗਵਾਤੀ ਆ
1: ਜੀ
0: ਜਾਂ ਕਿਸੇ ਗਾਣੇ ਦੇ ਐਂਡ ਚ ਕੁਛ ਗਵਾਤਾ ਬਟ ਵੈਨ ਆਈ ਵੈਂਟ ਔਨ ਮਾਈਕ ਮਾਈ ਵੋਇਸ ਵਾਸ ਐਬਸੋਲੂਟਲੀ ਸਾਊਂਡਿੰਗ ਚਾਈਲਡਿਸ਼
1: ਜੀ
0: ਬਟ ਦਾ ਰੇਂਜ ਐਂਡ ਦਾ ਵੇਰੀਏਸ਼ਨ ਐਂਡ ਸ਼ਿੱਦਤ ਔਰ ਜਿੱਦਾਂ ਮੈਨੂੰ ਉਹਨਾਂ ਨੇ ਐਕਸਪਲੇਨ ਕੀਤਾ ਕਿ ਇੱਦਾਂ ਲੱਗਦਾ ਕਿ ਬੇਪਨਾਹ ਮੁਹੱਬਤ ਬੇਪਨਾਹ ਇਸ਼ਕ ਹੈ ਇਹਨੂੰ ਸੰਗੀਤ ਨਾਲ
1: ਤੇ ਉਹੀ ਸਮਾਂ ਸੀ ਜਦੋਂ ਰਿਕਾਰਡਿਸਟ ਮੀਨੂ ਕਾਰਤਿਕ ਸੀਗੇ ਔਰ ਉਹਨਾਂ ਨੇ ਕਿਹਾ ਕਿ ਦੂਸਰਾ ਮੁਹੰਮਦ ਰਫੀ ਆ ਗਿਆ
0: ਆਪਣੇ ਮਹਿਬੂਬ ਸਟੂਡੀਓ ਮੇ ਕੌਣ ਹੋਤੇ ਥੇ ਟੈਗੋਰ ਸਾਹਿਬ ਟੈਗੋਰ ਦਾ
1: ਅੱਛਾ
0: ਟੈਗੋਰ ਦਾ ਸਾਹਿਬ ਨੇ ਕਿਹਾ ਥਾ ਜੀ ਉਹਨਾਂ ਨੇ ਇਹ ਗੱਲ ਕਹੀ ਸੀ
1: ਜੀ ਉਦੋਂ ਮੁੰਡਾ ਸਾਊਥ ਹਾਲ ਦਾ ਆ ਚੁੱਕੀ ਸੀ
0: ਨਹੀਂ ਉਹ ਹੁਣ ਉਦੋਂ ਇਮੀਡੀਏਟਲੀ ਉਸ ਤੋਂ ਬਾਅਦ ਆਈ
1: ਠੀਕ ਹੈ
0: 6-7 ਸਾਲ ਬਾਅਦ
1: ਜੀ
0: ਉਦੋਂ ਫਿਰ ਮੈਨੂੰ ਪਤਾ ਲੱਗਿਆ ਕਿ ਜਿੱਦਾਂ ਆਪਾਂ ਜਦੋਂ ਚੱਲਦੇ ਹਾਂ ਆਪਣੇ ਵਤਨ ਤੋਂ ਇਹ ਸ਼ਹਿਰ ਨੂੰ ਹਮੇ ਲੱਗਤਾ ਨਾ ਕਿ ਮਤਲਬ ਜੈਕਟ ਪਹਿਨੀ ਹੈ ਡੈਨਮ ਕੀ ਇਹ ਵੋ 4-5 ਜਣ ਸਟੇਸ਼ਨ ਪੇ ਛੋੜਨੇ ਆ ਰਹੇ ਇਹ ਦੇਖਣਾ ਵੀ ਕਿਆ ਹੋਤਾ ਹੈ ਅਬ ਤੋ ਜਾਤੇ ਹੀ ਮਤਲਬ ਰਾਜਪੁਰ ਸਾਹਿਬ ਤੋਂ ਸਟੇਸ਼ਨ ਪੇ ਖੜੇ ਹੋਗੇ ਹਾਂ ਉਹ ਧਰਮ ਜੀ ਕੋ ਇਨਫੋਰਮੇਸ਼ਨ ਮਿਲ ਗਈ ਹੋਗੀ ਔਰ ਵੋ ਉਹਨੇ ਕਿਹਾ ਕਿ ਬਈ ਤੱਤਾ ਤਵਾ ਕਰ ਦਿਓ ਕੁੱਕੜ ਚੜਾ ਦਿਓ ਹੈ ਤੋ ਐਸਾ ਹੋਤਾ ਨਹੀਂ ਕਿਉਂਕਿ ਜਬ ਇਸ ਸ਼ਹਿਰ ਕੋ ਮੁੰਬਈ ਕੋ ਜਹਾਂ ਹਮ ਸੰਗੀਤ ਕੀ ਔਰ ਫਿਲਮੀ ਦੁਨੀਆ ਕੀ ਬਾਤ ਕਰਤੇ ਕਿ ਜਦੋਂ ਇਹਨੂੰ ਪਤਾ ਲੱਗਦਾ ਵਾ ਕਿ ਦਾ ਪਰਸਨ ਇਜ਼ ਟੈਲੈਂਟਡ ਤੇ ਉਹ ਉਹਨੂੰ ਸਟਰਗਲ ਪੀਰੀਅਡ 'ਚ ਪਾ ਦਿੰਦਾ ਤਾਂ ਕਿ ਇਹ ਸਿੱਖ ਜਾਏ ਯਹਾਂ ਕੀ ਦੁਨੀਆ ਯਹਾਂ ਕਾ ਚਾਲ ਚਲਨ ਯਹਾਂ ਕਾ ਵੋ ਰੰਗ ਯਹਾਂ ਕਾ ਢੰਗ ਪਰ ਮੈਂ ਇੱਕ ਚਲਾਕੀ ਕੀਤੀ ਬਹੁਤ ਵਧੀਆ ਮੈਂ ਕਿਹਾ ਜੇਕਰ ਮੈਂ ਇੱਦਾਂ ਦਰ ਬਦਰ ਲੋਕਾਂ ਕੋਲ ਅਪਰੋਚ ਕਰਦਾ ਪਿਆ ਵਾਂ
1: ਜੀ
0: ਪਰ ਰਿਆਜ਼ ਨਹੀਂ ਛੋੜਨਾ ਕਿਉਂਕਿ ਜਿਸ ਦਿਨ ਕੋਈ ਦਰਵਾਜ਼ਾ ਖੁੱਲ੍ਹਾ ਤਾਂ ਉਸ ਵਕਤ ਮੈਂ ਤਾਜ਼ਾ ਹੀ ਸਾਊਂਡ ਕਰਨਾ ਚਾਹੀਏ ਉਹ ਫਿਰ ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਫਿਰ ਮੇਰਾ ਨਗਮਾ ਨਗਮਾ ਮੇਰਾ ਕਲਮਾ ਕਲਮਾ ਫਿਰ ਛਈਆਂ ਫਿਰ ਰਮਤਾ ਜੋਗੀ ਫਿਰ ਅਨਗਿਨਤ ਮੈਂ ਨਹੀਂ ਕਹਿੰਦਾ ਕਿ 24 ਘੰਟੇ ਰਿਆਜ਼ ਤੇ ਬੈਠੋ 15-20 ਮਿੰਟ ਜੈਸੇ ਹਮ ਲੋਕ ਬਚਪਨ ਮੈਂ ਸੁਣਤੇ ਆ ਰਹੇ ਕਿ ਯਾਰ ਮਿਹਨਤ ਕਾ ਫਲ ਮੀਠਾ ਯਾਰ ਮੈਂ ਕਿਹਾ ਯਾਰ ਇਸਮੇ ਕੁਛ ਚੇਂਜਸ ਕਰਨੇ ਚਾਹੀਏ ਕਹਿੰਦੇ ਕਿਆ ਮੈਂ ਕਿਹਾ ਕਰੈਕਟ ਮਿਹਨਤ ਕਾ ਫਲ ਮੀਠਾ ਹੋਗਾ
1: ਬਿਲਕੁਲ ਸਹੀ ਕਹਿ ਰਹੇ
0: ਤੇ ਕਰੈਕਟ ਮਿਹਨਤ ਅਗਰ ਤੁਸੀਂ 20 ਮਿੰਟ ਵੀ ਕਰ ਲਈ 25 ਮਿੰਟ ਵੀ ਇੱਕ ਜੁੜੇ ਰਹੋ
1: ਤੁਹਾਨੂੰ ਬੰਬੇ ਨੇ ਇਮੀਡੀਏਟਲੀ ਐਕਸੈਪਟ ਕਰ ਲਿਆ ਜਾਂ ਕੋਈ ਸਟਰਗਲ ਦੀ ਇਹਦੇ ਪਿੱਛੇ ਕਹਾਣੀ ਨਿਰਾਸ਼ ਹੋ ਕੇ ਮੁੜੇ
0: ਨਹੀਂ ਮੈਂ ਨਿਰਾਸ਼ ਹੋ ਕੇ ਵਿਚਾਰ ਕੀਤਾ ਕਿ ਮੈਂ ਐਲਬਮ ਬਣਾਵਾਂ ਤੇ ਉਦੋਂ ਮੈਂ ਇੱਕ ਬਹੁਤ ਜਾਦੂਗਰ ਨੂੰ ਮਿਲਿਆ ਸਰਦਾਰ ਬਾਬੂ ਸਿੰਘ ਮਾਨ
1: ਸਾਡੇ ਮੁਕਤਸਰ ਦੇ
0: ਹਾਂ
1: ਪੰਜਾਬ ਦਾ ਮਾਨ
0: ਤੁਹਾਡੇ ਹਾਲਾਂਕਿ ਇੱਕ ਦਿਨ ਮੈਂ ਛੇੜਦਾ ਸਾਂ ਉਹਨਾਂ ਨੂੰ
1: ਹਾਂਜੀ
0: 15 ਕੁ ਦਿਨ ਪਹਿਲੇ ਮਹੀਨਾ ਕੁ ਹੋਇਆ ਮੈਂ ਚੰਡੀਗੜ੍ਹ ਇੱਕ ਦਿਨ ਹੀ ਗਿਆ ਸਾਂ
1: ਜੀ
0: ਮੈਂ ਕਿਹਾ ਉਹਨਾਂ ਨੇ ਮੈਨੂੰ ਬਹੁਤ ਕੁਛ ਸਿਖਾਇਆ ਮੈਂ ਹਾਸੇ ਵਾਲੀ ਗੱਲ ਆਹ ਹੀ ਕੀਤੀ ਸੀ ਉਹਨਾਂ ਨੂੰ ਮੈਂ ਕਿਹਾ ਮਾਨ ਸਾਹਿਬ ਨੇ ਮੈਨੂੰ ਸਰਲਤਾ ਤੇ ਸ਼ਬਦਾਂ ਨੂੰ ਗਵਾਉਣ ਦਾ ਤਰੀਕਾ ਸਿਖਾਇਆ
1: ਜੀ
0: ਬੜੇ ਤਰੀਕੇ ਨਾਲ ਬੜੇ ਮਿੱਠੇ ਤਰੀਕੇ ਨਾਲ ਕਲਚਰ ਹੁੰਦਾ ਨਾ ਸਾਡਾ ਵੀ ਤੁਸੀਂ ਜਿੰਨੇ ਮਰਜ਼ੀ ਵੀ ਮਖੌਲੀ ਜੇ
1: ਜੀ
0: ਨਟ ਖਟ ਗੋਪਾਲ ਜੇ ਪਰ ਤੁਹਾਡੀ ਪਰਸਨੈਲਿਟੀ ਨਾ ਬੜੀ ਪੋਲਿਸ਼ਡ ਤੇ ਬੜੀ ਸ਼ਾਨਦਾਰ ਲੱਗਦੀ ਆ ਤੇ ਮੈਂ ਉਹ ਚੀਜ਼ਾਂ ਵੀ ਇਹਨਾਂ ਕੋ ਮੈਂ ਸਿੱਖਿਆ ਤੇ ਨਾਲ ਦੇ ਨਾਲ ਖਾਣ ਪੀਣ ਦਾ ਸ਼ੌਕ ਵੀ ਇਹਨਾਂ ਤੋਂ ਸਿੱਖਿਆ ਮੈਂ ਤੇ ਉਹ ਉੱਥੋਂ ਮੈਨੂੰ ਇੱਕ ਚੀਜ਼ ਦਾ ਉਹਨਾਂ ਦੇ ਜਦੋਂ ਮੈਂ ਉਹਨਾਂ ਨੂੰ ਅਪਰੋਚ ਜਦੋਂ ਉੱਥੋਂ ਉਹਨਾਂ ਨੇ ਮੈਨੂੰ ਪਿਆਰ ਇੰਨਾ ਰੱਜ ਕੇ ਕੀਤਾ ਹੋਣਾ ਕਿ ਜਿਹੜਾ ਹਾਲੇ ਤੱਕ ਵੀ ਡੁੱਲ ਡੁੱਲ ਪੈ ਰਿਹਾ
1: ਅੱਛਾ
0: ਹਾਂਜੀ ਉਹਨਾਂ ਨੇ ਮਤਲਬ ਉਹਨਾਂ ਨੂੰ ਬੈਠਿਆ ਬੈਠਿਆ ਵੀ ਮੈਂ ਸਾਹਮਣੇ ਨਜ਼ਰ ਆਉਂਦਾ ਕਿ ਠੀਕ ਹੈ ਰਾਜੀ ਖੁਸ਼ੀ ਹੈ ਇਹ ਪਰਿਵਾਰਿਕ ਮਾਹੌਲ ਤੇ
1: ਮਿਲੇ ਕਿਵੇਂ ਤੁਹਾਨੂੰ ਬਾਬੂ ਸਿੰਘ ਮਾਨ
0: ਨਹੀਂ ਬਾਬੂ ਸਿੰਘ ਮਾਨ ਇੱਕ ਬਹੁਤ ਮਸ਼ਹੂਰ ਨਾਮ
1: ਤੁਹਾਨੂੰ ਕਿਵੇਂ ਮਿਲੇ
0: ਮੈਂ ਉਹ ਇਹਨਾਂ ਨੇ ਮਿਲਾਇਆ ਸਰਦਾਰ ਹਰਜੀਤ ਸਿੰਘ ਜੀ
1: ਅੱਛਾ ਹਰਜੀਤ ਜੀ ਨੇ ਮਿਲਾਇਆ
0: ਹਾਂ ਇਹਨਾਂ ਨੇ ਮਿਲਵਾਇਆ ਤੇ ਉਹ ਪਹਿਲੇ ਦਿਨ ਜਦੋਂ ਉਹਨਾਂ ਨੇ ਕਿਹਾ ਕਿ ਕਾਕਾ ਸੁਣੋ ਤੁਸੀਂ ਤੇ ਉਹ ਗਾਣਾ ਮੈਂ ਜਦੋਂ ਗਾਇਆ ਨਿਮੀ ਨਿਮੀ ਬੀਣ ਵੱਜਦੀ
1: ਅੱਛਾ
0: ਉਹਨਾਂ ਨੇ ਕਿਹਾ ਕਿ ਜੇ ਤੂੰ ਇਹਨੂੰ ਹੁਣ ਤੱਕ ਬੰਨ ਕੇ ਰੱਖਿਆ ਸੀ ਕਹਿੰਦਾ ਇਹ ਆਪਦੇ ਆਪ ਨੂੰ ਨਹੀਂ ਕਾਬੂ ਕਰ ਸਕਦਾ ਤੇ ਇਹ ਤਾਂ ਪਤਾ ਲੱਗੇ ਤੇ ਸਹੀ ਰਿੜਿਆ ਫਿਰਦਾ ਇੱਧਰ ਤੇ ਉੱਧਰ ਇੱਧਰ ਤੇ ਉੱਧਰ ਇੰਗਲੈਂਡ ਚਲੇ ਜਾਂਦਾ ਉੱਥੇ ਗਾਣੇ ਗੁਣੇ ਗਾ ਕੇ ਪੈਸੇ ਇਕੱਠੇ ਕਰਕੇ ਫੇਰ ਆਉਂਦੇ ਇੱਥੇ ਖਤਮ ਕਰ ਪੈਂਦਾ
1: ਹਾਂਜੀ
0: ਹਾਂਜੀ ਉਹ ਇੰਨਾ ਜ਼ਿਆਦਾ ਚੱਲਿਆ ਕਿ ਮੈਨੂੰ ਪੰਜਾਬ ਤੋਂ ਅਪਰੋਚ ਆਉਣੀ ਸ਼ੁਰੂ ਹੋ ਗਈ ਕਿ ਯੂ ਸਟੇ ਹੀਅਰ ਫਾਰ ਐਟਲੀਸਟ 2 ਈਅਰਸ
1: ਜੀ
0: ਔਰ ਤੁਸੀਂ ਵੈਰੀਅਸ ਜਗ੍ਹਾ ਤੇ ਪ੍ਰੋਗਰਾਮ ਕਰੋ ਤੇ ਮੈਂ ਪਹਿਲਾਂ ਤੇ ਮਨ ਬਣਾਇਆ ਫਿਰ ਮੈਂ ਕਿਹਾ ਨਹੀਂ ਮੇਰੀ ਰਾਹ ਹੋਰ ਵੀ ਇਸ ਤੋਂ ਗਾਂ ਵਾ ਇਹ ਨਹੀਂ ਕਿ ਪੰਜਾਬੀ ਨੂੰ ਛੱਡਣਾ ਉਹ ਜਿਹੜੀ ਰਾਹ ਸੀ ਉਹ ਏ ਆਰ ਰਹਿਮਾਨ ਸੀ ਕਸਟਮ ਹਮਕੋ ਕਬ ਲਗਤਾ ਜਬ ਹਮਾਰੀ ਕੋ ਗਾਣੇ ਚਲ ਗਏ ਮਿਊਜ਼ਿਕ ਡਾਇਰੈਕਟਰ ਕੀ ਕੰਪੋਜੀਸ਼ਨ ਚਲ ਗਈ ਡਾਇਰੈਕਟਰ ਕੀ ਫਿਲਮ ਚਲ ਗਈ ਹੀਰੋ ਕੀ ਫਿਲਮ ਚਲ ਗਈ ਪਰ ਜਬ ਤੱਕ ਵੋ ਨਹੀਂ ਹੋਤਾ ਵੋ वो पीर

0: ਇਹ ਕੋਈ ਆਸਾਨ ਨਹੀਂ ਹੁੰਦਾ
1: ਠੀਕ ਕਹਿ ਰਹੇ
0: ਹੋ ਉਹ ਬੜਾ ਮੁਸ਼ਕਿਲ ਹੁੰਦਾ ਜੀ ਉਹਦੇ ਵਾਸਤੇ ਤੁਹਾਡੇ ਆਲੇ ਦੁਆਲੇ ਕਈ ਤਰ੍ਹਾਂ ਦੀ ਬਿਮਾਰੀਆਂ ਵੀ ਘੁੰਮਦੀਆਂ ਨੇ
1: ਮਨੋਬਲ ਹੋਣਾ ਬਹੁਤ ਲਾਜ਼ਮੀ
0: ਤੁਹਾਨੂੰ ਖਾਣ ਨੂੰ ਫਿਰਦੀਆਂ ਨੇ ਵੈਸਾ ਦੌਰ ਮੇਰੇ ਸਾਥ ਵੀ ਆਇਆ ਫਿਰ ਮੈਨੇ ਕਿਹਾ ਕਿ ਮੇਰੇ ਪਾਸ ਦੋ ਸ਼ਬਦ ਮੇਰੇ ਆਮਨੇ ਸਾਹਮਣੇ ਨਾ ਘੁੰਮ ਰਹੇ ਨੇ ਵਨ ਇਜ਼ ਕੌਨਫੀਡੈਂਸ ਐਂਡ ਵਨ ਇਜ਼ ਬਿਲੀਫ ਤੋ ਮਿਸਟਰ ਬਬਲੂ ਆਪ ਇਸ ਦੋਨੋਂ ਮੇ ਸੇ ਕਿਸਕੋ ਚੁਆਇਸ ਕਰੋਗੇ ਤੋ ਮੈਨੇ ਕਿਹਾ ਕੌਨਫੀਡੈਂਸ ਕੈਨ ਲੂਜ਼ ਬਿਲੀਵ ਨੈਵਰ ਲੂਜ਼ ਤੋ ਮੈਨੇ ਯਕੀਨ ਮੈਨੇ ਕਿਹਾ ਹੋਗਾ ਚਿੰਤਾ ਮਤ ਕਰ ਅਭੀ ਇੱਕ ਕੱਪ ਚਾਏ ਹੈ ਨਾ ਇੱਕ ਬਿਸਕੁਟ ਤੋ ਹੈ ਨਾ ਇੱਕ ਕੰਮ ਕਰ ਇਸਕੋ ਖੁਸ਼ੀ ਸੇ ਖਾ ਔਰ ਵੋ ਚਾਏ ਕਾ ਗੁੜ ਵੀ ਖੁਸ਼ੀ ਸੇ ਪੀ ਅਬ ਨਾ ਦੁਪਹਿਰ ਕਾ ਭੋਜਨ ਹੈ ਨਾ ਰਾਤ ਕਾ ਭੋਜਨ ਹੈ ਪਰ ਜੋ ਵੀ ਆ ਇਹਦੇ ਬਾਅਦ ਇੱਕ ਦੋ ਗਲਾਸ ਪਾਣੀ ਦੇ ਵੀ ਹੈ ਭਰੋਸਾ ਰੱਖੀ ਵਾਹਿਗੁਰੂ ਕਹਿ ਕੇ ਜਦੋਂ ਤੂੰ ਤੇਰੇ ਚਿਹਰੇ ਤੇ ਤੇਰੀ ਅੱਖਾਂ 'ਚ ਰੌਣਕ ਆਉਂਦੀ ਹੈ ਨਾ ਤੇ ਸਮਝ ਲਾ ਉਹ ਕਿਤੇ ਆਲੇ ਦੁਆਲੇ ਆ ਵਿੱਚ ਹੀ ਆ ਬੜਿਆ ਫਿਰਦਾ ਉਹ ਤੇ ਭਰੋਸਾ ਕਰੀ ਤੇ ਉਦੋਂ ਮੈਂ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਉਸ ਪੀਰੀਅਡ ਦੇ ਦੌਰਾਨ ਮੈਂ ਰਿਆਜ਼ ਨਹੀਂ ਛੱਡਿਆ
1: ਜੀ
0: ਤੇ ਉਹ ਨਹੀਂ ਛੱਡਿਆ ਕਿ ਤਾਂ ਕਿ ਪਤਾ ਨਹੀਂ ਕਿਸੇ ਵੇਲੇ ਨੌਕ ਹੋ ਔਰ ਕਮਾਲ ਦੀ ਗੱਲ ਹੈ ਜਦੋਂ ਗਾਣੇ ਆਉਣੇ ਸ਼ੁਰੂ ਹੋ ਗਏ ਰਿਲੀਜ਼ ਹੋਣੇ ਸ਼ੁਰੂ ਹੋ ਗਏ ਆਫਤ ਛਈਆਂ ਜਾਂ ਉਸ ਤੋਂ ਪਹਿਲੋਂ ਵੀ ਜਾਂ ਲਗਾਤਾਰ ਫਿਰ ਮੈਂ ਉਹ ਕੁਆਲਿਟੀ ਆਫ ਪ੍ਰੈਕਟਿਸ ਨੂੰ ਹੋਰ ਸਵਾਰ ਲਿਆ
1: ਤੁਹਾਡੇ ਜੀਵਨ ਦਾ ਟਰਨਿੰਗ ਪੁਆਇੰਟ ਸੀ ਜਿਹੜਾ ਜਿਹਨੇ ਤੁਹਾਨੂੰ ਬੰਬੇ ਰਹਿਣ ਦੇ ਲਈ ਮਤਲਬ ਕੰਫਰਟ ਕਰ ਦਿੱਤਾ ਦੈਟ ਵਾਸ ਛਈਆਂ ਛਈਆਂ
0: ਨਹੀਂ ਉਸ ਤੋਂ ਪਹਿਲਾਂ ਮੇਰੇ ਪੰਜਾਬੀ ਗਾਣੇ ਚੱਲੇ ਟੀ ਸੀਰੀਜ਼ ਦੇ ਨਾਲ
1: ਜੀ
0: ਤੇ ਮੈਨੂੰ ਉੱਥੋਂ ਵੀ ਪੂਰਾ ਸਹਿਯੋਗ ਮਿਲਿਆ ਪਰ ਜਿਹੜੇ ਪਲੇਟਫਾਰਮ ਦੀ ਮੈਂ ਤਲਾਸ਼ 'ਚ ਸੀ ਉਹ ਚੇਨਈ ਜਾ ਕੇ ਪੂਰਾ ਹੋਇਆ
1: ਜੀ
0: ਸਾਊਥ ਇੰਡੀਆ
1: ਜੀ
0: ਔਰ ਪਹਿਲੇ ਦਿਨ ਹੀ ਹੋਇਆ ਉਹ ਬੜੇ ਕਾਮੇਡੀ ਤਰੀਕੇ ਨਾਲ ਹੋਇਆ
1: ਉਹ ਕਿਵੇਂ ਜੀ
0: ਉਹ ਕਿਸੇ ਰਾਈਟਰ ਦੀ ਵੇਟ ਕਰਦੇ ਸੀ ਤੇ ਗੋਬਿੰਦ ਨਹਿਲਾਨੀ ਜੀ ਨੂੰ ਆਪਣੀ ਤਕਸ਼ਕ ਫਿਲਮ 'ਚ ਨਾ ਪੰਜਾਬੀ ਦੀ ਪੋਇਟਰੀ ਚਾਹੀਦੀ ਸੀ ਪੰਜਾਬੀ ਦੀ ਹੀ ਚਾਹੀਦੀ ਸੀ ਉਹਦਾ ਰੀਜ਼ਨ ਸੀ ਫਿਲਮ ਹਿੰਦੀ ਸੀ ਤਕਸ਼ਕ
1: ਜੀ
0: ਅਜੇ ਦੇਵਗਨ ਤੱਬੂ ਇਹਨਾਂ ਨੂੰ ਮੈਨੂੰ ਭੇਜਿਆ ਸੀ ਇੱਕ ਸਾਹਿਬਾਨ ਨੇ ਔਰ ਰੇਡੀਓ ਅਨਾਊਂਸਰ ਸਨ ਮਧੁਰ ਧਵਨੀ ਹਾਂ ਉਹਨੂੰ ਭੇਜਿਆ ਇਹਨਾਂ ਨੂੰ ਮੈਂ ਪਹੁੰਚ ਗਿਆ ਉੱਥੇ ਰੈੱਡ ਕੋਟ ਵਾਈਟ ਸ਼ਰਟ ਦੈਟ ਲੰਡਨ ਸਟਫ ਰੈੱਡ ਟਾਈਪ ਬਲੂ ਡੈਨਮ
1: ਜੀ
0: ਉਹ ਕਿਤੇ ਆ ਗਿਆ ਪੰਜਾਬ ਸੇ ਉਹ ਇੰਟਰੋਡਕਸ਼ਨ ਦੇ ਤੀ ਕਿ ਮੈਨੂੰ ਭੇਜਿਆ ਮੈਂ ਵੇਅਰ ਆਰ ਯੂ ਫਰੋਮ ਬਟ ਪੰਜਾਬ ਬੰਬੇ ਵੀ ਕਹਿਤਾ ਪੰਜਾਬ ਵੀ ਕਹਿੰਦਾ ਕਹਿੰਦੇ ਆ ਗਿਆ ਰਾਈਟਰ ਆ ਗਿਆ ਉਹ ਮੇਰੇ ਵੱਲ ਦੇਖਣ ਲੱਗ ਪਏ ਦੋਨੇ ਏ ਆਰ ਰਹਿਮਾਨ ਤੇ ਗੋਬਿੰਦ ਹੈਲਾਨੀ ਜੀ ਕਹਿੰਦੇ ਵੇਰੀ ਯੋਰ ਟਰਬਨ ਉਹ ਜਿਹੜੇ ਭਾਈ ਸਾਹਿਬ ਆਪਣੇ ਆਉਣ ਵਾਲੇ ਸੀ ਸਰਦਾਰ ਸਾਹਿਬ ਉਹ ਪੱਗਧਾਰੀ ਸੀ ਉਹ ਕੋਈ ਸਰਕਮਸਟਾਂਸਿਸ ਇੱਦਾਂ ਦੇ ਹੋਏ ਹੋਣੇ ਉਹ ਨਹੀਂ ਪਹੁੰਚ ਸਕੇ
1: ਜੀ
0: ਉਹ ਕਹਿੰਦੇ ਤੇ ਬੰਦਾ ਇਹ ਗਲਤ ਹੱਥ ਲੱਗ ਗਿਆ ਉਹ ਮੇਰੇ ਮੋਢੇ ਤੇ ਹੱਥ ਧਰ ਕੇ ਮੈਨੂੰ ਕਹਿੰਦੇ ਤੂੰ ਚੀਜ਼ ਕੀ ਆ ਗੋਬਿੰਦ ਹੈਲਾਨੀ ਜੀ ਪੰਜਾਬੀ ਬੋਲਦੇ
1: ਅੱਛਾ ਜੀ
0: ਮੈਂ ਕਿਹਾ ਜੀ ਬਹੁਤ ਘੈਂਟ
1: ਆਪੇ
0: ਤੂੰ ਗਾਣਾ ਲਿਖ ਲੈਣਾ ਮੈਂ ਕਹਿੰਦਾ ਅੱਛਾ ਇਹ ਤੇ ਕਰਨ ਗਿਆ ਤੂੰ ਇਹਨਾਂ ਨੂੰ ਰਹਿਮਾਨ ਆ ਗਿਆ ਹੇ ਡੂ ਯੂ ਰਾਈਟ ਸਮ ਆਈ ਸੈਡ ਆਈ ਐਮ ਪੈਸ਼ਨੇਟ ਅਬਾਊਟ ਪੋਇਟਰੀ ਆਈ ਡੂ ਰੀਡ ਪੋਇਟਰੀ ਬਟ ਆਈ ਡੋਂਟ ਰਾਈਟ ਇਟ ਤੇ ਉਦੋਂ ਉਹਨਾਂ ਦੀ ਸ਼ੂਟਿੰਗ ਸੀ ਕਿਤੇ ਕੱਲ ਮੈਂ ਕਿਹਾ ਲੈ ਵੀ ਸਿਚੁਏਸ਼ਨ ਦੇ ਦਿਓ ਤੇ ਉਹ 6-7 ਲਾਈਨਾਂ ਮੈਂ ਸੁਲਤਾਨ ਬਾਹੂ ਨੂੰ ਯਾਦ ਕਰਕੇ ਲਿਖ ਦਿੱਤੀਆਂ ਉਹ ਤਾਂ ਗਸ਼ ਖਾ ਗਏ ਤੇ ਮੇਰੀਆਂ ਤਾਰੀਫਾਂ ਸ਼ੁਰੂ ਹੋ ਗਈਆਂ ਬੈਠੇ ਬੈਠੇ ਮੈਂ ਗਾਲਿਬ ਲਾਉਂਚ ਹੋ ਗਿਆ
1: ਅੱਛਾ
0: ਉਹ ਤੇ ਜਾ ਕੇ ਹੀ ਟੋਲਡ ਰਹਿਮਾਨ ਦੈਟ ਦਿਸ ਬੋਏ ਇਜ਼ ਟ੍ਰਮੈਂਡਸ ਟੈਲੈਂਟ ਹੀ ਇਜ਼ ਅ ਫੈਬੂਲਸ ਇਜ਼ ਅ ਫੈਂਟੈਬੂਲਸ
1: ਅੱਛਾ
0: ਹੀ ਰਾਈਟ ਸੋ ਵੈਲ
1: ਕੀ ਲਿਖਿਆ ਸੀ ਤੁਸੀਂ
0: ਉਹ ਕਾਲੀ ਰਾਤ ਉਨੀ ਨਰਾ ਕੱਚੀਆਂ ਸੁਪਨੇ ਰੰਗ ਰੰਗੀਲੇ ਹੋ ਜੀ ਕਰਦਾ ਕਦੇ ਜੀ ਨਹੀਂ ਕਰਦਾ ਜੀਵਨ ਨੂੰ ਮਰ ਜਾਵਨ ਨੂੰ ਪਿਆਰ ਦੀ ਚਿੱਟੀ ਚਾਦਰ ਤੇ ਦਿਲ ਕਰਦਾ ਏ ਸੋ ਜਾਵਨ ਨੂੰ ਜੀ ਨਹੀਂ ਕਰਦਾ ਜੀ ਕਰਦਾ ਕਦੇ ਜੀਵਨ ਨੂੰ ਮਰ ਜਾਵਨ ਨੂੰ ਸਮਥਿੰਗ ਉਹ ਕਹਿੰਦੇ ਇਸ ਤੋਂ ਇੱਕ ਗਾਣਾ ਹੋਰ ਲਿਖਾ ਲਓ ਤੇ ਦੈਨ ਆਈ ਰੋਟ ਦੈਟ ਮੁਝੇ ਰੰਗ ਦੇ ਉਹ ਲਿਖ ਕੇ ਦਿੱਤਾ ਮੈਂ ਬਨ ਕੇ ਸਵੇਰਾ ਜਾਗ ਉੱਠੀ ਮੈਂ ਬਨ ਕੇ ਮੋਰ ਨੀ ਨਾ ਜਾ ਉਹਨਾਂ ਨੇ ਕਿਹਾ ਵੀ ਮੋਰ ਦੀ ਨਹੀਂ ਮੋਰ ਨੱਚਦਾ ਮੈਂ ਕਿਹਾ ਤੁਸੀਂ ਕਦੇ ਦੇਖਿਆ ਕਦੇ ਨੱਚੀ ਜਾਣ ਜੋ ਭਾਵੇਂ ਮੋਰ ਮੋਰ ਤੇ ਮੈਂ ਕਿਹਾ ਮੋਰ ਦੀ ਪੇ ਬਹਿਣ ਲੱਗਾ ਉਹ ਹੈਗਾ ਕਹਿੰਦੇ ਮੋਰ ਮੋਰ ਦੀ ਨਹੀਂ ਮੋਰ ਨੱਚਦਾ ਹੈ ਮੈਂ ਕਿਹਾ ਮੋਰ ਦੀ ਪੇ ਬਹਿਣ ਲੱਗਿਆ ਹਰ ਇੱਕ ਗੱਲ ਤੁਸੀਂ ਕਿਹੜਾ ਝਾਤੀ ਮਾਰ ਕੇ ਦੇਖਦੇ ਕਿ ਮੋਰ ਨੱਚਦਾ ਮੋਰ ਦੀ ਨੱਚੀ ਜਾਣ ਦਿਓ
1: ਜੀ
0: ਉਹ ਕਹਿੰਦੀ ਕਮਾਲ ਦਾ ਲਿਖਿਆ ਉਹਨਾਂ ਨੇ ਕਿਹਾ ਯਾਰ ਇਸ ਕੇ ਲਈ ਸਿੰਗਰ ਕਹਿੰਦੇ ਇਸੇ ਪੁੱਛੋ ਕੌਣ ਹੋ ਤੁਸੀਂ ਮੈਂ ਕਿਹਾ ਜੀ ਆਈ ਥਿੰਕ ਆਸ਼ਾ ਜੀ ਆਸ਼ਾ ਭੋਸਲੇ ਜੀ ਆਸ਼ਾ ਜੀ ਇਤਨੇ ਰਹਿਮਾਨ ਮੇਰੇ ਕੋਲ ਕਹਿੰਦਾ ਵਿਲ ਯੂ ਰਾਈਟ ਵਨ ਅਨਦਰ ਸੌਂਗ ਫਾਰ ਮੀ ਆਈ ਐਮ making money.

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਲਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ

0: ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
8: ਮੈਂ ਸਭ ਤੋਂ ਪਹਿਲਾਂ ਉਹਨੂੰ ਕਿਹਾ ਕਿ ਮੈਂ ਲਿਖ ਕੇ ਨਹੀਂ ਦਿਆਂਗਾ ਮੈਂ ਉਹਨੂੰ ਗਾ ਕੇ ਵੀ ਸੁਣਾਵਾਂਗਾ
9: ਜੀ
8: ਤੋ ਕਹਿੰਦਾ ਯੂ ਸਿੰਘ ਮੈਂ ਕਿਹਾ ਯਸ ਸੁਖਵਿੰਦਰ ਸਿੰਘ ਕਹਿੰਦਾ ਯੂ ਸਿੰਘ ਮੈਂ ਕਿਹਾ ਯਸ ਆਈ ਐਮ ਆਫਕੋਰਸ ਸੁਖਵਿੰਦਰ ਸਿੰਘ ਨੋ ਯੂ ਸਿੰਘ ਉਹ ਫਿਰ ਮੈਨੂੰ ਗੋਬਿੰਦ ਲੈਣ ਕਹਿੰਦਾ ਕਹਿੰਦਾ ਓਏ ਉਹ ਬਾਂਦਰਾ ਉਹ ਤੂੰ ਗੌਨਾ ਮੈਂ ਕਿਹਾ ਅੱਛਾ ਮੈਨੂੰ ਪਤਾ ਉਹਨੇ ਕਿਹਾ ਕਿ ਬਹੁਤ ਪਿਆਰ ਕੀਤਾ ਗੋਬਿੰਦ ਨਹਿਲਾਨੀ ਜੀ ਵਨ ਆਫ ਦਾ ਪ੍ਰੋਮੀਨੈਂਟ ਪਰਸਨੈਲਿਟੀ ਫਰੋਮ ਸਿਨੇਮਾ
9: ਜੀ
8: ਤੇ ਮੈਂ ਕਿਹਾ ਹਾਰਮੋਨੀਅਮ ਆ ਉਸ ਤੋਂ ਬਾਅਦ ਇਹ ਗਾਣਾ ਸੁਣਾਇਆ ਉਸ ਬੰਦੇ ਨੇ ਯਾਰ ਰਹਿਮਾਨ ਨੇ ਉਸ ਮੁੰਡੇ ਨੇ ਮੈਨੂੰ ਚੁੱਕਿਆ ਤੇ ਦਰਗਾਹ ਲੈ ਗਿਆ
9: ਅੱਛਾ
8: ਔਰ ਉਸਨੇ ਮੇਰੇ ਲਈ ਗੱਦਾ ਬਿਛਾਇਆ ਇੱਕ ਤਕੀਆ ਦੀ ਇੱਕ ਚਾਦਰ ਦਿਆ ਐਂਡ ਪਤਾ ਨੀ ਸਮ ਹਾਓ ਹੀ ਟੋਲਡ ਮੀ ਵਨ ਥਿੰਗ ਵੈਰੀ ਹੰਬਲੀ ਸੁਖੀ ਪਲੀਜ਼ ਰਿਲੈਕਸ ਆਈ ਐਮ ਦੇਅਰ ਫੋਰ ਯੂ ਉਸ ਤੋਂ ਬਾਅਦ ਮੈਨੂੰ ਉਹਨੇ ਰੱਖ ਲਿਆ
9: ਕੋਲੇ
8: ਹਾਂ ਉਹਨੇ ਕੋਲੇ ਰੱਖ ਲਿਆ ਨਹੀਂ ਕੋਲ ਤੇ ਨਹੀਂ ਆਪ ਸਾਡੇ ਆਪਣੇ ਡਰਾਮੇ ਬਹੁਤ ਸੀ ਨਖਰੇ ਬਹੁਤ ਸੀ ਤੇ ਉਹਨੇ ਆਪਣੇ ਮੈਨੇਜਰ ਨੂੰ ਕਿਹਾ ਨੋਇਲ ਚੈੱਕ ਵੇਅਰ ਹੀ ਇਜ਼ ਸਟੇਇੰਗ ਰਾਈਟ ਨਾਉ ਟੇਕ ਹਿਸ ਲਗੇਜ ਐਂਡ ਸ਼ਿਫਟ ਹਿਮ ਟੂ ਤਾਜ
9: ਜੀ
8: 5 ਸਟਾਰ ਆਈ ਸੈਡ ਮਿਸਟਰ ਰਹਿਮਾਨ ਆਈ ਹੈਵ ਕਮ ਟੂ ਇੰਜੋਏ ਮਿਊਜ਼ਿਕ ਨਾਟ ਲਗਜ਼ਰੀ
9: ਵਾਹ
8: ਸੋ ਆਈ ਐਮ ਐਬਸੋਲੂਟਲੀ ਫਾਈਨ ਆਈ ਐਮ ਸਟੇਇੰਗ ਜਸਟ ਨੈਕਸਟ ਟੂ ਯੂਅਰ ਸਟੂਡੀਓ ਐਂਡ ਦੈਟ ਸਫੀਸ਼ੀਐਂਟ ਮਨੀ ਆਈ ਹੈਵ ਆਈ ਵਿਲ ਮੈਨੇਜ ਬਟ ਆਈ ਡੋਂਟ ਵਾਂਟ ਟੂ ਇੰਜੋਏ ਲਗਜ਼ਰੀ ਆਈ ਰੀਅਲੀ ਵਿਸ਼ ਟੂ ਇੰਜੋਏ ਮਿਊਜ਼ਿਕ ਐਂਡ ਆਈ ਐਮ ਵਨ ਆਫ ਯੂਅਰ ਬਿਗੈਸਟ ਫੈਨ ਆਈ ਹਰਡ ਯੂਅਰ ਰੋਜਾ ਬੰਬੇ ਰੰਗੀਲਾ ਤੇ ਉਹ ਮੈਨੂੰ

0: ਉਹ ਜਿਹੜੀ ਹੰਬਲਨੈਸ ਹੈ ਦਿਖਾਵਾ ਨਹੀਂ ਹੈ ਉਹ ਮਸਾਲਾ ਬਾਹਰ ਨਹੀਂ ਮਿਲਦਾ ਉਹ ਮਸਾਲਾ ਉੱਥੇ ਮਿਲਦਾ ਅਤੇ ਉਹ ਮੈਂ ਮਸਾਲੇ 14 ਸਾਲ ਲਗਾਤਾਰ ਖਾਧੇ ਮੈਂ ਉਹ ਜਿਹੜਾ ਇੱਕ ਰੱਬ ਨਾਲ ਕਨੈਕਟੀਵਿਟੀ ਨਿਸਵਾਰਥ ਭਾਵਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਨਹੀਂ ਅਤੇ ਇੱਕ ਜਨੂਨ ਅਤੇ ਇੱਕ ਚਾਹ ਹੈ ਤੋ ਉਹ ਮਸਾਲੇ ਬਾਹਰ ਨਹੀਂ ਮਿਲਦੇ ਜਲਦੀ ਕਿਤੇ ਨਹੀਂ ਮਿਲਦੇ ਉਹ ਮੈਂ ਕਿਹਾ ਫਿਰ ਇਹਨਾਂ ਨੂੰ ਮੈਂ ਕਿਹਾ ਕਿ ਆਪਾਂ ਵੀ ਕੋਸ਼ਿਸ਼ ਕਰੀਏ ਕਿ ਦਿਖਾਵਾ ਨਾ ਹੋਵੇ ਕਿ ਫਿਰ ਮੈਂ ਮੁੰਡਿਆਂ ਨੂੰ ਦੱਸਿਆ ਮੈਂ ਕਿਹਾ ਲੈ ਤੇ ਆਵਾਂਗਾ ਮੈਂ ਸੋਨੇ ਕੀ ਥਾਲੀ ਪਰ ਰੱਖਣੀ ਤਾਂ ਉਸਮੇ ਰੋਟੀ ਹੀ ਪੜੇਗੀ
1: ਬਿਲਕੁਲ
0: ਸੋਨੇ ਕਾ ਗਿਲਾਸ ਹੋਗਾ ਤਾਂ ਪਿਆਸ ਲੱਗੇ ਤਾਂ ਡਾਲਣ ਤੋਂ ਪਾਣੀ ਪੜੇਗਾ ਫਿਰ ਲਿਆਓ ਮੈਂ ਕਿਹਾ ਲੋਹੇ ਦੇ ਲੈ ਆਓ ਗਿਲਾਸ ਏਡੀ ਕਿਹੜੀ ਗੱਲ ਹੈ ਪੱਤਲ ਤੇ ਰੱਖ ਕੇ ਖਵਾ ਦਿਓ
1: ਜੀ
0: ਤੇ ਮੈਂ ਕਿਹਾ ਬੜੇ ਅੱਛੇ ਟੋਪਿਕ ਪੇ ਹੈ ਰਮਨ ਜੀ ਤੇ ਕਿਤੇ ਕੋਈ ਹੋਰ ਸਲਾਹ ਮੈਂ ਕਿਹਾ ਕੰਮ ਆਂਚ ਪੇ ਥੋੜੀ ਜਿਹੀ ਅੱਗ ਤੇ ਮੱਠੀ ਅੱਗ ਤੇ ਬਣਾਈ ਕਿ ਜਿਤਨੀ ਕੰਮ ਆਂਚ ਪੇ ਖਾਣਾ ਸਭਸੇ ਬੈਸਟ ਬਣਦਾ ਇੱਕ ਤਾਂ ਉਸਕੇ ਵਾਈਟਾਮਿਨ ਨਹੀਂ ਜਲਤੇ ਇੱਕ ਉਸਕੀ ਜਿਤਨੀ ਵੀ ਐਨਰਜੀ ਹੈ ਜਿਤਨੇ ਵੀ ਵਾਈਟਾਮਿਨ ਹੈ ਨਿਊਟ੍ਰੀਸ਼ਨ ਉਹ ਬਰਕਰਾਰ ਰਹਤੇ ਉਹ ਗੱਲ ਕਹਿ ਕੇ ਹਟਿਆ ਵਾ ਜਦੋਂ ਉਹਨਾਂ ਨੇ ਬਣਾਇਆ ਉਹ ਮੈਂ ਕਿਹਾ ਤੁਸੀਂ ਥੋੜਾ ਪਹਿਲਾਂ ਅੱਧੇ ਘੰਟੇ 'ਚ ਰੋਟੀ ਖਾਣ ਰੋਟੀ ਪਾਣੀ ਤਿਆਰ ਹੋਣਾ ਉਹ ਡੇਢ ਘੰਟੇ 'ਚ ਹੋ ਜੂ ਕੋਈ ਨਹੀਂ ਉਹ ਜਦੋਂ ਖਾਧਾ ਮੈਂ ਕਿਹਾ ਇਹਨੂੰ ਆਪਾਂ ਜੀਵਨ 'ਚ ਕਿਉਂ ਨਾ ਫੋਲੋ ਕਰ ਲਈਏ ਮੱਠੀ ਮੱਠੀ ਅੱਗ ਵਾਲਾ ਕੰਮ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਨਹੀਂ ਦੋ ਪੈਰ ਘੱਟ ਚੱਲਣਾ ਪਰ ਚੱਲਣਾ ਮੜਕ ਦੇ ਨਾਲ ਆਪਾਂ ਮੈਂ ਕਿਹਾ ਮੜਕ ਨਾ ਨਹੀਂ ਆਪਾਂ ਇੱਦਾਂ ਕਰ ਦੇ ਦੋ ਪੈਰ ਘੱਟ ਚੱਲਣਾ ਪਰ ਚੱਲਣਾ ਨਖਰੇ ਦੇ ਨਾਲ
1: ਹਾਂਜੀ
0: ਤੇ ਮੈਂ ਕਿਹਾ ਆਪਣੇ ਆਪ ਨੂੰ ਸਲੋ ਡਾਊਨ ਕਰ ਲਾ ਸਲੋ ਡੋਂਟ ਸਟੋਪ ਯੋਰ ਸੈਲਫ ਬਟ ਡੋਂਟ ਰਨ ਨੋ ਨੀਡ ਟੂ ਰਨ ਟੂ ਗੈਟ ਐਵਰੀਥਿੰਗ ਫਰੋਮ ਲੈਫਟ ਫਰੋਮ ਰਾਈਟ ਮੈਨੂੰ ਪਤਾ ਹੀ ਨਹੀਂ ਚੱਲੇਗਾ ਕਿ ਮੈਂ ਜੀਵਨ 'ਚ ਇੰਨਾ ਤੇਜ਼ ਦੌੜ ਰਿਹਾ ਵਾਂ ਤੇ ਫਿਰ ਮੈਂ ਵੇਖਿਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਖੱਬੇ ਕੀ ਤੇ ਸੱਜੇ ਕੀ ਸੀ ਉਹ ਠੇਡੇ ਵੀ ਬਥੇਰੇ ਲੱਗਣੇ ਆ ਸਲੋ ਚੱਲਣੇ ਵਾਲਾ ਆਰਾਮ ਸੇ ਸਕੂਨ ਸਲੋ ਨਹੀਂ ਸਕੂਨ ਸੇ ਚੱਲਣੇ ਵਾਲਾ ਬੰਦਾ ਅਗਰ ਕੋਈ ਕਹੀਂ ਕੁਛ ਲੱਗ ਗਿਆ ਤਾਂ ਗਿਰ ਪੜਤਾ ਨਾ ਤੂੰ ਮੁਸਕਰਾ ਕੇ ਗਿਰਤਾ ਹੈ ਉਹ ਤੇਜ਼ ਦੌੜਨੇ ਵਾਲੇ ਕੋਲ ਹਾਏ ਤੋਬਾ ਹੋ ਜਾਂਦੀ ਹੈ ਕਈ ਜਗ੍ਹਾ ਪਿਛਲਾ ਜਾ ਹਨਾ ਉਹ ਤੋਂ ਮੈਡੀਕਲ ਸਟੋਰ ਵੀ ਨਹੀਂ ਹੁੰਦਾ ਨਜ਼ਦੀਕ
1: ਅੱਛਾ ਪੈਸਾ ਪਾਵਰ ਤੇ ਮਕਬੂਲੀਅਤ ਇਹ ਤਿੰਨੇ ਚੀਜ਼ਾਂ ਇਕੱਠੀਆਂ ਡਾਈਜੈਸਟ ਕਰਨੀਆਂ ਬੜੀਆਂ ਔਖੀਆਂ ਸੁਖਵਿੰਦਰ ਸਿੰਘ ਹੋਰਾਂ ਨੇ ਇਸ ਸੁਮੇਲ ਨੂੰ ਕਿਵੇਂ ਹਜ਼ਮ ਕੀਤਾ
0: ਪੈਸਾ ਕਿੱਥੇ ਮੇਰੇ ਕੋਲ
1: ਤੁਸੀਂ ਅਜੇ ਵੀ ਬੜੇ ਹੰਬਲ ਹੋ
0: ਪੈਸੇ ਤਾਂ ਮਤਲਬ ਮੇਰੇ ਕੋਲ ਤਾਂ ਖੋਏ ਜਾਂਦੇ ਆ ਪੈਸੇ ਚਾਹੇ ਬੈਂਕਾਂ 'ਚ ਹੋਣ
1: ਅੱਛਾ
0: ਜਿਹੜੇ ਮੇਰੇ ਮੈਨੂੰ ਖੂਨ ਦੇ ਰਿਸ਼ਤਿਆਂ ਨਾਲ ਵੀ ਜ਼ਿਆਦਾ ਮੈਨੂੰ ਪਿਆਰ ਕਰਦੇ ਆ ਬਹੁਤ ਜ਼ਿਆਦਾ ਲੋਕ ਨੇ ਜੋ ਵੀ ਹੈ ਉਹ ਤਾਂ ਮੇਰੇ ਕੋਲ ਖੋ ਕੇ ਰੱਖ ਕੇ ਸੰਭਾਲ ਕੇ ਜਦੋਂ ਮੈਨੂੰ ਕਿਤੇ ਜ਼ਰੂਰਤ ਹੁੰਦੀ ਤਾਂ ਮੈਨੂੰ ਮੈਂ ਕਿਹਾ ਯਾਰ ਮੇਰੇ ਕੋਲ ਪੈਸੇ ਕਹਾਂ ਸੇ ਆ ਜਾਂਦੇ ਮੇਰੇ ਪਾਸ ਉਹ ਫਿਰ ਉਹ ਦਿੰਦੇ ਨੇ ਤਾਂ ਕਿਸੇ ਨੇ ਪੁੱਛਿਆ ਕਿ ਤੁਸੀਂ ਕੌਣ ਹੁੰਦੇ ਜੀ ਸਾਹਮਣ ਵਾਲੇ ਉਹਦੇ ਪੈਸੇ ਕਹਿੰਦੇ ਇਹ ਤਾਂ ਵੰਡੇਰਾ ਵਾ ਬਣਦਾ ਹੀ ਰਹਿੰਦਾ ਜਿਹਦੀ ਅੱਖਾਂ 'ਚ ਦਰਦ ਦਿਖਦਾ ਇਹ ਉੱਥੇ ਲੰਮੇ ਪੈ ਜਾਂਦਾ ਉਹਨੂੰ ਉਹ ਦੇ ਦੇ ਉਹਨੂੰ ਕਹਿੰਦੇ ਇਹਦੀ ਸਾਲੇ ਦੀ ਇਹਦੀ ਵੀ ਤਨਖਾਹ ਲਾਓ ਤੇ ਅੱਜ ਕੱਲ੍ਹ ਮੈਂ ਵੀ ਤਨਖਾਹ 'ਤੇ ਜੇ
1: ਅੱਛਾ
0: ਤੇ ਮੈਂ ਕਿਹਾ ਤੁਸੀਂ ਆਪਣਾ ਕਰੋੜਾਂ ਦੀਆਂ ਗੱਲਾਂ ਕਰਦੇ ਜੇ ਮੇਰੇ ਸ਼ੋਅ 'ਚ ਤੇ ਉਸ ਹਿਸਾਬ ਨਾਲ ਇੱਕ ਸ਼ੋਅ ਤਾਂ ਮੈਨੂੰ 17,000 'ਚ ਪੈ ਰਿਹਾ ਕਹਿੰਦੇ ਇਹ ਵੀ ਵਾਧੀ ਹੈ ਲੀੜੇ ਤੇਰੇ ਧੋਤੇ ਜਾਂਦੇ ਆ ਦਾਲ ਫੁਲਕੇ ਦਾ ਤੂੰ ਸ਼ੌਕੀਨ ਹੈਗਾ ਤੈਨੂੰ ਸਾਨੂੰ ਮੇਰੇ ਈਵੈਂਟ ਵਾਲੇ ਬੋਲੇ ਮੇਰੇ ਮੈਨੇਜਰ ਕੋ ਮਾਹੀ ਮੇਰੀ ਬਹਿਨ ਸੇ ਵੀ ਜ਼ਿਆਦਾ ਬਹਿਨ ਹੀ ਹੈ ਕਿਤੇ ਯਾਰ ਇਸ ਬੰਦੇ ਕੋ ਹਮ ਪ੍ਰੈਜ਼ੀਡੈਂਸ਼ੀਅਲ 3 ਦਿਨ ਕਾ ਸਵੀਟ ਬੁੱਕ ਕਰਤੇ ਇੱਕ ਦੋ 2,60,000 ਕਾ ਹੋਤਾ ਹੈ ਕਭੀ ਤੁਮ ਲੋਕ ਕਾ 4-5 ਦਿਨ ਲਗਾਤਾਰ ਸ਼ੋਅ ਹੈ ਤੋ ਫਿਰ ਤੁਸੀਂ ਆਉਂਦੇ ਜੇ ਠਹਿਰਦੇ ਚਲੇ ਜਾਂਦੇ ਕਦੇ ਨਹੀਂ ਹੈ ਤੋ ਇੱਕ ਦਿਨ ਪਹਿਲੇ ਆਤੇ ਫਿਰ ਦੂਸਰੇ ਦਿਨ ਸ਼ੋਅ ਕੀਤਾ ਤੀਸਰੇ ਦਿਨ ਦੁਪਹਿਰ ਕੀ ਫਲਾਈਟ ਪਕੜ ਕੇ ਚਲੇ ਗਏ ਇਹ ਤਾਂ 11-11.50 ਹੀ ਬਿੱਲ ਬਣਦਾ ਇਹ ਖਾਂਦਾ ਨਹੀਂ ਕੁਛ ਉਹ ਕਹਿੰਦਾ ਸਵੇਰੇ ਔਲੇ ਤੇ ਮੁਰੱਬੇ ਤੇ ਬਦਾਮ ਨਾਲ ਲੈ ਕੇ ਆਉਂਦਾ ਉਹ ਛੱਬੀ ਜਾਂਦਾ ਤੇ ਔਲਿਆਂ ਦਾ ਸ਼ੌਕੀਨ ਬਚਪਨ ਤੋਂ ਹੀ ਹੈ ਦੁਪਹਿਰ ਇਹ ਦਾਲ ਦਾ ਸੂਪ ਲੈ ਲੈਂਦਾ ਕਿਉਂਕਿ ਰਾਤ ਨੂੰ ਉਹਨੇ ਪਰਫਾਰਮ ਕਰਨਾ ਵਾ
1: ਜੀ
0: ਤੇ ਬਾਕੀ ਖਾਣ ਪੀਣ ਦਾ ਵੀ ਨਾਲ ਹੀ ਲਈ ਹੁੰਦਾ ਆਪਣਾ
1: ਸ਼ਾਮ ਦਾ ਬੰਦੋਬਸਤ
0: ਨਹੀਂ ਬਟ ਉਹ ਬੰਦੋਬਸਤ ਬਾਅਦ ਚ ਹੈ
1: ਜੀ
0: ਪਰਫਾਰਮੈਂਸ ਪਹਿਲੇ ਵੀ ਆਪ ਨਹੀਂ ਕਰ ਸਕਤੇ ਕਿਸੇ ਤਰ੍ਹਾਂ ਕਾ ਆਪਣਾ ਸ਼ੌਕ ਪੂਰਾ ਕਰਨੇ ਕੇ ਲਈ ਕਿ ਮੈਂ ਜੀ ਸ਼ਰਾਬ ਪੀਊਂਗਾ ਜਾਂ ਮੈਂ ਕੋਈ ਕਿਸੇ ਪ੍ਰਕਾਰ ਕਾ ਨਸ਼ਾ ਪੱਤਾ ਕਰੂੰਗਾ ਅਰੇ ਆਪਕੋ ਜਿਸ ਜੋ ਜੋ ਪ੍ਰਾਈਸ ਤੁਹਾਨੂੰ ਮਿਲੀ ਆ ਉਹ ਸੋ ਕੁਛ ਵੀ ਆ ਉਸ ਤੋਂ ਇਲਾਵਾ ਉਸੇ 10 ਗੁਣਾ ਜ਼ਿਆਦਾ ਉਨ੍ਹਾਂ ਦਾ ਖਰਚਾ ਹੈ ਉਸਮੇ ਈਵੈਂਟ ਮੈਨੇਜਮੈਂਟ ਉਸਕੀ ਜ਼ਿੰਮੇਦਾਰੀ ਹੈ ਕਲਾਇੰਟ ਹੈ ਜਿਸਨੇ ਪੈਸਾ ਖਰਚ ਕੀਆ ਹੈ ਪਬਲਿਕ ਆ ਰਹੀ ਹੈ ਤੰਬੂ ਬੰਬੂ ਲਾਏ ਉਹਨਾਂ ਨੇ ਸਟੇਜਾਂ ਲਾਈਆਂ ਤੁਹਾਨੂੰ ਜਹਾਜ਼ਾਂ 'ਚ ਬੁਲਾਇਆ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661 403-461-6161
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771

0: 80 एवेन्यू,
1: तीजी लोकेशन 570-6520 फॉल्कन रिज बुलेवार्ड,
0: चौथी लोकेशन 606 सिटी स्केप स्क्योर,
1: पांचवी लोकेशन 3150-235 रेड एम्बर्स वे,
0: छेवी लोकेशन 445 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दिया 6 लोकेशन दा सांझा फोन नंबर
0: 403-835।
2: ਰੇਡੀਓ ਸਰਸੰਗਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਰੇਡੀਓ ਸਰਸੰਗਮ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਅੱਜ ਦਿਨ ਹੈ ਸ਼ੁੱਕਰਵਾਰ 29 ਮਈ ਵਰਾ 2026। ਰੇਡੀਓ ਸਰਸੰਗਮ ਪਿਛਲੇ 25 ਸਾਲ ਤੋਂ ਆਪ ਦੀ ਸੇਵਾ ਦੇ ਵਿੱਚ। ਰੇਡੀਓ ਸਰਸੰਗਮ ਇੱਕ ਤਾਂ ਆਨਲਾਈਨ 24 ਘੰਟੇ 7 ਦਿਨ ਤੁਸੀਂ ਸੁਣ ਸਕਦੇ ਹੋ, ਅਤੇ ਇਸ ਤੋਂ ਇਲਾਵਾ ਫੇਅਰ ਚਾਈਲਡ ਰੇਡੀਓ 'ਤੇ 94.7 FM 'ਤੇ ਤੁਸੀਂ ਹਫ਼ਤੇ ਦੇ 20 ਘੰਟੇ ਰੇਡੀਓ ਸਰਸੰਗਮ ਦੇ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਹੋ। ਹਫ਼ਤੇ ਦੇ 20 ਘੰਟੇ ਰੋਜ਼ਾਨਾ 4 ਘੰਟੇ ਮੰਡੇ ਟੂ ਫਰਾਈਡੇ, ਪਹਿਲਾਂ ਸ਼ਾਮੀ 4 ਤੋਂ 6 ਅਤੇ ਫਿਰ 8 ਤੋਂ 10 ਰੇਡੀਓ ਸਰਸੰਗਮ ਦੇ ਪ੍ਰੋਗਰਾਮ 94.7 FM 'ਤੇ ਬ੍ਰੌਡਕਾਸਟ ਹੁੰਦੇ ਨੇ। ਕੈਲਗਰੀ ਦੀ ਲੋਕਲ ਆਵਾਜ਼ ਰੇਡੀਓ ਸਰਸੰਗਮ। ਸਾਡੇ ਸਟੂਡੀਓ ਦੇ ਨੰਬਰ 403-902-1323, ਅਤੇ ਜੇਕਰ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਨੰਬਰ ਨੇ 403-585-0910, 403-585-0910 ਜਾਂ 403-860-3094, 403-860-3094। ਰੇਡੀਓ ਸੁਰਸੰਗਮ ਤੇ 9 ਤੋਂ 10 ਵਾਲਾ ਪ੍ਰੋਗਰਾਮ ਲੈ ਕੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। 10 ਵਜੇ ਤੱਕ ਮੇਰਾ ਪ੍ਰੋਗਰਾਮ ਅਤੇ ਤੁਹਾਡਾ ਸਾਥ ਰਹੇਗਾ ਜੀ। ਅਤੇ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਇਸ ਤਰ੍ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਆਪਾਂ ਗੱਲਬਾਤ ਦੀ ਸਾਂਝ ਪਾਵਾਂਗੇ। ਪਹਿਲਾਂ ਆਪਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰਦੇ ਹਾਂ ਅਤੇ ਫਿਰ ਆਪਣੇ ਸਪੋਂਸਰਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਕੈਲਗਰੀ ਸ਼ਹਿਰ ਦੇ ਵਿੱਚ ਜਿਹੜਾ ਜੀ ਇਸ ਸਮੇਂ ਤਾਪਮਾਨ ਹੈ ਲਗਭਗ 23 ਡਿਗਰੀ ਸੈਲਸੀਅਸ। ਗਰਮੀ ਜਿਸ ਦੀ ਕਿ ਕਈ ਹਫ਼ਤਿਆਂ ਤੋਂ ਉਡੀਕ ਕੀਤੀ ਜਾ ਰਹੀ ਸੀ, ਆਖਿਰਕਾਰ ਕਹਿ ਸਕਦੇ ਹਾਂ ਕਿ ਹੁਣ ਆ ਗਈ ਹੈ ਜੀ। ਅੱਜ ਦਿਨ ਕਾਫੀ ਗਰਮ ਰਿਹਾ ਅਤੇ ਇਸ ਸਮੇਂ ਵੀ ਤਾਪਮਾਨ ਜਿਹੜਾ 23 ਡਿਗਰੀ ਸੈਲਸੀਅਸ ਦੇ ਕਰੀਬ ਹੈ। ਕੱਲ੍ਹ ਸ਼ਨਿਚਰਵਾਰ ਨੂੰ ਦਿਨੇ ਕੁਝ ਬੱਦਲਵਾਈ ਅਤੇ ਮੀਂਹ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ। 10 ਮਿਲੀਮੀਟਰ ਜਿਹੜਾ ਹੈ ਸ਼ਨਿਚਰਵਾਰ ਨੂੰ ਮੀਂਹ ਪੈ ਸਕਦਾ ਹੈ ਅਤੇ ਕੱਲ੍ਹ ਨੂੰ ਤਾਪਮਾਨ ਜਿਹੜਾ ਦਿਨੇ ਹੈ ਸ਼ਨਿਚਰਵਾਰ ਸੈਚਰਡੇ 15 ਡਿਗਰੀ ਸੈਲਸੀਅਸ ਰਹੇਗਾ। ਐਤਵਾਰ ਨੂੰ ਇਸ ਤੋਂ ਵੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜੀ। ਐਤਵਾਰ ਨੂੰ ਸਾਰਾ ਦਿਨ ਬੱਦਲਵਾਈ ਅਤੇ ਮੀਂਹ ਦੱਸਿਆ ਗਿਆ ਹੈ ਅਤੇ 25-30 ਮਿਲੀਮੀਟਰ ਮੀਂਹ ਪੈ ਸਕਦਾ ਹੈ ਐਤਵਾਰ ਨੂੰ ਅਤੇ 8 ਡਿਗਰੀ ਸੈਲਸੀਅਸ ਤਾਪਮਾਨ। ਸੋਮਵਾਰ ਨੂੰ ਵੀ 20-25 ਮਿਲੀਮੀਟਰ ਮੀਂਹ ਹੈ ਜੀ, 10 ਡਿਗਰੀ ਸੈਲਸੀਅਸ ਤਾਪਮਾਨ। ਇਹ ਹੈ ਕੈਲਗਰੀ ਸ਼ਹਿਰ ਦੇ ਮੌਸਮ ਦਾ ਹਾਲ। ਪ੍ਰੋਗਰਾਮ ਦੇ ਸਪੋਂਸਰਸ ਬਾਰੇ ਦੱਸੀਏ ਤਾਂ ਇਸ ਪ੍ਰੋਗਰਾਮ ਨੂੰ ਆਪ ਤੱਕ ਪਹੁੰਚਾਉਣ ਵਿੱਚ ਸਾਨੂੰ ਸਹਿਯੋਗ ਦਿੰਦੇ ਨੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ। ਟਰੱਕਾਂ ਦੀ ਇੰਸ਼ੋਰੈਂਸ ਤੋਂ ਇਲਾਵਾ ਤੁਸੀਂ ਜਿਹੜੀ ਹੈ ਜੀ ਘਰਾਂ ਦੀ ਇੰਸ਼ੋਰੈਂਸ ਅਤੇ ਕਾਰਾਂ ਦੀ ਇੰਸ਼ੋਰੈਂਸ ਦੇ ਵੀ ਜਿਹੜੇ ਰੇਟ ਨੇ ਇਹਨਾਂ ਤੋਂ ਲੈ ਸਕਦੇ ਹੋ। ਬਹੁਤ ਸਾਰੀ ਵਧੀਆ ਸਰਵਿਸ ਦਿੰਦੇ ਨੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਉਹਨਾਂ ਦੀ ਟੀਮ। ਫੋਨ ਨੰਬਰ ਹੈ 587-8032-1208। ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਇਸ ਤੋਂ ਇਲਾਵਾ ਅਗਲੇ ਸਪੋਂਸਰ ਨੇ ਜੀ YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ। ਤੁਹਾਨੂੰ ਬਜ਼ੁਰਗਾਂ ਨੂੰ ਹੁਣ ਕੇਅਰ ਸੈਂਟਰ 'ਚ ਭੇਜਣ ਦੀ ਜ਼ਰੂਰਤ ਨਹੀਂ, ਘਰਾਂ 'ਚ ਹੀ ਆ ਕੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰ ਸਕਦੇ ਨੇ YYC ਹੋਮ ਕੇਅਰ ਦੀ ਟੀਮ। ਅਤੇ ਜਿਹੜਾ ਬਿੱਲ ਹੈ ਉਹ ਸਿੱਧਾ ਸਰਕਾਰ ਨੂੰ ਕਰਦੇ ਨੇ। ਫੋਨ ਨੰਬਰ 825-760-0983, 825-760-0983। ਮਰਸਡੀਜ਼ ਬੈਂਸ ਕੰਟਰੀ ਹਿਲਸ ਏਅਰਪੋਰਟ ਲਾਗੇ ਬਹੁਤ ਵੱਡੀ ਕਾਰਾਂ ਦੀ ਡੀਲਰਸ਼ਿਪ ਹੈ। ਇੰਟਰਸਟ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਅਤੇ ਡਾਊਨ ਪੇਮੈਂਟ ਵੀ ਨਹੀਂ ਅੱਜ ਕੱਲ੍ਹ ਲੈ ਰਹੇ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਏਅਰਪੋਰਟ ਲਾਗੇ ਮਰਸਡੀਜ਼ ਬੈਂਸ ਕੰਟਰੀ ਹਿਲਸ। ਗੌਰਵ ਸ਼ਰਮਾ ਜੀ ਨੂੰ ਸੰਪਰਕ ਕਰੋ 403-903-6057 ਦੇ ਉੱਤੇ। ਪੰਜਾਬ ਇੰਸ਼ੋਰੈਂਸ ਦੇ ਰੁਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਲਈ 403-404-3500 ਇਹਨਾਂ ਦਾ ਫੋਨ ਨੰਬਰ ਹੈ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਸਾਰੀਆਂ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲ੍ਹੇ ਰਹਿੰਦੇ ਨੇ। ਤੁਸੀਂ ਨੌਰਥ ਫੂਡ ਇੰਡੀਆ ਦਾ ਫੂਡ ਖਾਣਾ ਹੋਵੇ ਜਾਂ ਸਾਊਥ ਇੰਡੀਆ ਦਾ ਫੂਡ

ਖਾਣਾ ਹੋਵੇ, ਡੋਸਾ ਵਗੈਰਾ ਸਭ ਕੁਝ ਮਿਲਦਾ ਮਦਰ ਇੰਡੀਆ ਰੈਸਟੋਰੈਂਟ ਤੇ 403-461-6666 ਇਹਨਾਂ ਦਾ ਨੰਬਰ ਹੈ। ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਪਾਸਪੋਰਟ ਸਾਈਜ਼ ਫੋਟੋ ਖਿੱਚਦੇ ਨੇ। ਪਿਕਸਲ ਫੋਟੋ ਸਟੂਡੀਓ ਵਾਲੇ 403-947-0060 ਪਿਕਸਲ ਫੋਟੋ ਸਟੂਡੀਓ ਦਾ ਨੰਬਰ ਹੈ ਜੀ। ਜੇਕਰ ਤੁਸੀਂ ਫੈਮਿਲੀ ਡਾਕਟਰ ਲੱਭ ਰਹੇ ਹੋ ਤੇ ਆਪ ਦੇ ਵਾਸਤੇ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ, ਓਸਿਸ ਮੈਡੀਕਲ ਕਲੀਨਿਕ ਜਿਹੜਾ ਹੈ ਜੀ, ਉੱਥੇ ਬਹੁਤ ਸਾਰੇ ਡਾਕਟਰ ਹਨ। ਵਾਕ ਇਨ ਤੁਸੀਂ ਜਾ ਸਕਦੇ ਹੋ, ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਲੇਡੀਜ਼ ਡਾਕਟਰ ਵੀ ਹਨ, ਸਾਰੇ ਉਮਰ ਦੇ ਲੋਕ ਜਿਹੜੇ ਨੇ, ਬੱਚੇ, ਬਜ਼ੁਰਗ, ਲੇਡੀਜ਼, ਜੈਂਟਸ, ਤੁਸੀਂ ਜਾ ਸਕਦੇ ਹੋ ਓਸਿਸ ਮੈਡੀਕਲ ਕਲੀਨਿਕ। ਇਹ ਜਿਹੜਾ ਓਸਿਸ ਮੈਡੀਕਲ ਕਲੀਨਿਕ ਹੈ ਜੀ, ਇਹ ਸਨਰਿਜ ਪਲਾਜ਼ੇ, ਜਿਹੜਾ ਸਨਰਿਜ ਮਾਲ ਹੈ ਉਹਦੇ ਲਾਗੇ ਹੈ, ਅਤੇ ਸੁਪਰ ਸਟੋਰ ਵਾਲੇ ਜਿਹੜਾ ਪਲਾਜ਼ਾ ਹੈ ਉਹਦੇ ਵਿੱਚ ਹੈ ਜੀ ਓਸਿਸ ਜਿਹੜਾ ਮੈਡੀਕਲ ਸੈਂਟਰ ਜਿਹਨੂੰ ਕਹਿ ਸਕਦੇ ਹਾਂ, ਕਲੀਨਿਕ ਜਿਹੜਾ ਹੈ ਉੱਥੇ ਤੁਸੀਂ ਜਾ ਸਕਦੇ ਹੋ, ਅਤੇ ਤੁਹਾਡੀ ਭਾਸ਼ਾ ਬੋਲਣ ਵਾਲੇ ਡਾਕਟਰ ਤੁਹਾਨੂੰ ਉੱਥੇ ਮਿਲ ਸਕਦੇ ਨੇ। ਵਾਕ ਇਨ ਤੁਸੀਂ ਜਾ ਸਕਦੇ ਹੋ, ਅਤੇ ਫੋਨ ਨੰਬਰ ਹੈ ਉਹਨਾਂ ਦਾ 587-6617-4697 5876174696। ਸੋ ਹੁਣ ਤੁਹਾਨੂੰ ਬਹੁਤ ਸਾਰੀ ਜਿਹੜੀ ਡਾਕਟਰਾਂ ਦੀ ਕਈ ਵਾਰੀ ਉਡੀਕ ਕਰਨੀ ਪੈਂਦੀ ਹੈ ਡਾਕਟਰ ਦੇਖਣ ਲਈ, ਵੇਟਿੰਗ, ਉਹਦੀ ਜ਼ਰੂਰਤ ਨਹੀਂ ਹੈ। ਤੁਸੀਂ ਓਸਿਸ ਜਿਹੜਾ ਮੈਡੀਕਲ ਕਲੀਨਿਕ ਹੈ ਸਨਰਿਜ ਮਾਲ ਦੇ ਬਿਲਕੁਲ ਲਾਗੇ, ਸੁਪਰ ਸਟੋਰ ਦੇ ਵਾਲੇ ਪਲਾਜ਼ੇ ਦੇ ਵਿੱਚ ਹੀ ਇਹ ਓਸਿਸ ਜਿਹੜਾ ਹੈ ਜੀ ਮੈਡੀਕਲ ਕਲੀਨਿਕ, ਉੱਥੇ ਤੁਸੀਂ ਜਾਓ 5876174696। ਤੁਹਾਡੀ ਭਾਸ਼ਾ ਬੋਲਣ ਵਾਲੇ ਡਾਕਟਰ ਤੁਹਾਨੂੰ ਉੱਥੇ ਮਿਲ ਜਾਣਗੇ ਜੀ। ਇੱਕ ਬਹੁਤ ਵਧੀਆ ਬਿਜ਼ਨਸ ਓਪਰਚੁਨਿਟੀ ਹੈ, ਇੱਕ ਜਿਹੜੀ ਪ੍ਰੋਪਰਟੀ ਜਿਹੜੀ ਹੈ ਜੀ ਸੇਲ 'ਤੇ ਹੈ। ਜੇਕਰ ਤੁਸੀਂ ਇਹ ਪ੍ਰੋਪਰਟੀ ਖਰੀਦ ਲੈਂਦੇ ਹੋ ਤਾਂ ਇੱਥੇ 6 ਯੂਨਿਟ ਬਣ ਸਕਦੇ ਨੇ, 3 ਯੂਨਿਟ ਟਾਊਨ ਹਾਊਸ ਅਤੇ 3 ਲੀਗਲ ਨਾਲ ਬੇਸਮੈਂਟ ਬਣ ਸਕਦੀਆਂ ਨੇ। ਕੈਸਲ ਰਿਜ ਦੇ ਵਿੱਚ ਡਿਵੈਲਪਮੈਂਟ ਓਪਰਚੁਨਿਟੀ ਹੈ ਜੀ, ਅਤੇ ਜਿਹੜਾ ਡਿਵੈਲਪਮੈਂਟ ਪਰਮਿਟ ਹੈ ਉਹਨਾਂ ਨੂੰ ਮਿਲਿਆ ਹੋਇਆ। ਤੁਸੀਂ ਜ਼ਿਆਦਾ ਜਾਣਕਾਰੀ ਲਈ ਅਮਨ ਗਿੱਲ ਹੁਣਾਂ ਨੂੰ 403-479-7007 ਅਤੇ ਇਮੀ ਹੁਣਾਂ ਨੂੰ 403-617-2111 ਅਤੇ 403-617-2111 'ਤੇ ਕਾਲ ਕਰ ਸਕਦੇ ਹੋ। ਅਮਨ ਗਿੱਲ ਦਾ ਨੰਬਰ 403-479-7007। ਕੈਸਲ ਰਿਜ ਦੇ ਵਿੱਚ ਡਿਵੈਲਪਮੈਂਟ ਓਪਰਚੁਨਿਟੀ ਹੈ ਜੀ, ਇਹ ਪ੍ਰੋਪਰਟੀ ਤੁਸੀਂ ਲੈ ਲੈਂਦੇ ਹੋ ਤਾਂ 6 ਟੋਟਲ ਯੂਨਿਟ ਤੁਸੀਂ ਬਣਾ ਸਕਦੇ ਹੋ, 3 ਯੂਨਿਟ ਤਾਂ ਟਾਊਨ ਹਾਊਸ ਨੇ, ਨਾਲ 3 ਲੀਗਲ ਬੇਸਮੈਂਟ ਅਤੇ ਡਿਵੈਲਪਮੈਂਟ ਪਰਮਿਟ ਮਿਲਿਆ ਹੋਇਆ ਹੈ। ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਇੱਕ ਗੀਤ ਸੁਣਦੇ ਹਾਂ, ਅਤੇ ਗੀਤ ਆਪ ਨੂੰ ਸੁਣਾਉਂਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ, ਅਤੇ ਇਸ ਤੋਂ ਬਾਅਦ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਲੈ ਕੇ ਆਪਾਂ ਹਾਜ਼ਰ ਹੋ ਜਾਵਾਂਗੇ।

एक बार फिर स्वागत है जी रेडियो सुरसंगम दे प्रोग्रामा दे विच ते हुण समा हो गया कि असी गलबात करिए पंजाब तो प्रसिद्ध पत्रकार जितेंद्र पन्नू जी नाल। साडे इस प्रोग्राम दे स्पॉन्सर ने सोनिक इंश्योरेंस तो मानस पहूजा अल्बर्टा विच ट्रकां दी इंश्योरेंस दे बेस्ट रेट 587-832-1268 YYC होम केयर वीरपाल कौर टट सरकार नूं सिद्धा बिल करदे ने जी 825-760-0983 मर्सिडीज़ बेंज़ कंट्री हिल तो गौरव शर्मा 403-903-6657 पंजाब इंश्योरेंस तो हरपिंदर सिद्धू लवप्रीत सिद्धू लाइफ इंश्योरेंस ते सुपरविजा इंश्योरेंस 403-404-3500 मदर इंडिया रेस्टोरेंट 24 घंटे 7 दिन खोलते हैं 403-400-6666 पिक्सल फोटो स्टूडियो सिर्फ $7 पासपोर्ट साइज फोटो 403-947-0060 इस तो अलावा एक प्रॉपर्टी जड़ी है जी वह है कैसल एज डिवेलपमेंट ओपरचुनिटी ए प्रॉपर्टी ए लैंड तुसी लेंदे हो तो इत्थे 6 यूनिट बन सकते हैं 3 यूनिट टाउन हाउस ते नाल 3 लीगल बेसमेंट डिवेलपमेंट परमिट मिलिया होया है अमन गिल हुणा दा नंबर है 403-479-7007 403-479-7007 ते इमी हुणा दा नंबर है 403-617-2111 ਤੁਸੀਂ ਇਹਨਾਂ ਨੂੰ ਜਿਹੜਾ ਹੈ ਜੀ ਜ਼ਿਆਦਾ ਜਾਣਕਾਰੀ ਲਈ ਫੋਨ ਕਰ ਸਕਦੇ ਹੋ ਪ੍ਰੋਪਰਟੀ ਬਹੁਤ ਵਧੀਆ ਹੈ 6 ਯੂਨਿਟ ਜਿਹੜੇ ਨੇ ਟੋਟਲ ਇਹਦੇ ਵਿੱਚ ਬਣ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਮੈਡੀਕਲ ਡਾਕਟਰ ਲੱਭ ਰਹੇ ਹੋ ਫੈਮਿਲੀ ਡਾਕਟਰ ਲੱਭ ਰਹੇ ਹੋ ਅਤੇ ਪਰੇਸ਼ਾਨ ਹੋ ਤੁਹਾਨੂੰ ਹੁਣ ਵੇਟ ਕਰਨ ਦੀ ਜ਼ਰੂਰਤ ਨਹੀਂ ਅਪੁਆਇੰਟਮੈਂਟ ਵਾਸਤੇ ਤੁਸੀਂ ਓਸਿਸ ਜਿਹੜਾ ਮੈਡੀਕਲ ਕਲੀਨਿਕ ਹੈ ਉੱਥੇ ਪਹੁੰਚ ਸਕਦੇ ਹੋ ਸਨਰਾਈਜ ਮਾਲ ਦੇ ਬਿਲਕੁਲ ਲਾਗੇ ਸੁਪਰ ਸਟੋਰ ਵਾਲੇ ਪਲਾਜ਼ੇ ਵਿੱਚ ਓਸਿਸ ਮੈਡੀਕਲ ਕਲੀਨਿਕ ਇੱਥੇ ਤੁਹਾਡੀ ਭਾਸ਼ਾ ਬੋਲਣ ਵਾਲੇ ਡਾਕਟਰ ਤੁਹਾਨੂੰ ਮਿਲ ਜਾਣਗੇ ਲੇਡੀਜ਼ ਡਾਕਟਰ ਵੀ ਇਹਨਾਂ ਪਾਸ ਹਨ 587-687-4496 ਇਸ ਕਲੀਨਿਕ ਦਾ ਨੰਬਰ ਹੈ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ ਜੀ ਸਨਰਿਜ ਮਾਲ ਦੇ ਲਾਗੇ ਸੁਪਰ ਸਟੋਰ ਵਾਲੇ ਪਲਾਜ਼ੇ ਵਿੱਚ ਓਸਿਸ ਮੈਡੀਕਲ ਕਲੀਨਿਕ 587-617-4696 587-617-4496 ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ ਤੇ ਲਓ ਉਹਨਾਂ ਨਾਲ

0: ਆਪਾਂ ਗੱਲਬਾਤ ਦੀ ਸਾਂਝ ਪਾਉਣ ਜਾ ਰਹੇ ਹਾਂ। ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ।
1: ਜੀ ਸ਼ੁਕਰੀਆ ਰਣਜੀਤ ਜੀ, ਸਤਿ ਸ੍ਰੀ ਅਕਾਲ।
0: ਪੰਨੂ ਸਾਹਿਬ, ਬਹੁਤ ਸਾਰੀਆਂ ਖਬਰਾਂ ਰੋਜ਼ਾਨਾ ਦੀ ਤਰ੍ਹਾਂ, ਆਪ ਤੋਂ ਉਹਨਾਂ ਬਾਰੇ ਜਾਣਕਾਰੀ ਲੈਣਾ ਚਾਹਾਂਗੇ, ਵਿਸਥਾਰ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜੀ, ਪੰਜਾਬ ਦੇ ਵਿੱਚ ਮਿਊਂਸੀਪਲ ਚੋਣਾਂ ਹੋਈਆਂ ਅਤੇ ਕੁਛ ਰੌਲਾ ਰੱਪਾ ਵੀ ਪਿਆ ਜੀ, ਅਤੇ ਕਿਸ ਤਰ੍ਹਾਂ ਦੇ ਚੋਣ ਨਤੀਜੇ ਰਹੇ ਨੇ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਜੀ।
1: ਦੇਖੋ ਰਣਜੀਤ ਜੀ, ਰੌਲਾ ਰੱਪਾ ਤੇ ਹਮੇਸ਼ਾ ਹੀ ਪੈਂਦਾ, ਇਸ ਵਾਰੀ ਵੀ ਪੈ ਗਿਆ, ਬਹੁਤ ਜ਼ਿਆਦਾ ਇਸ ਵਾਰੀ ਨਹੀਂ ਪਿਆ
0: ਜੀ
1: ਜਿੰਨਾ ਪਿਛਲੀ ਵਾਰੀ ਪੈਂਦਾ ਸੀ, ਉਹਦੇ ਤੋਂ ਘੱਟ ਪਿਆ। ਮਾਰ ਕੁਟਾਈ ਇੱਕ ਦੋ ਥਾਵਾਂ ਤੇ ਹੋਈ, ਕਤਲ ਕੋਈ ਨਹੀਂ ਹੋਇਆ। ਇੱਕ ਸਾਬਕਾ MLA ਨੂੰ ਕੁੱਟ ਪੈ ਗਈ, ਸੱਟ ਸੁੱਟ ਲੱਗ ਗਈ, ਹਸਪਤਾਲ ਚਲਾ ਗਿਆ। ਬਾਕੀ ਥਾਵਾਂ ਤੇ ਆਮ ਤੌਰ ਤੇ ਠੀਕ ਠਾਕ ਰਹਿ ਗਿਆ। ਇੱਟ ਵੱਟਾ ਅੱਗੇ ਵੀ ਚੱਲਦਾ ਹੁੰਦਾ, ਇਸ ਤਰੀ ਵੀ ਚੱਲਿਆ, ਤੋਤੋਂ ਮੈਂ ਤਾਂ ਮਾਮੂਲੀ ਗੱਲ ਹੁੰਦੀ ਹੈ। ਸੁੱਖ ਸਾਧਨਾ ਵੋਟਾਂ ਪੈ ਗਈਆਂ ਸੀ, ਚੋਣਾਂ ਸਿਰੇ ਚੜ ਗਈਆਂ ਸੀ, ਕੱਲ ਨਤੀਜੇ ਆ ਗਏ। ਜਿੱਦਾਂ ਇਹ ਸਮਝਿਆ ਜਾਂਦਾ ਸੀ ਕਿ ਭਾਜਪਾ ਬਹੁਤ ਵੱਡੀ ਪਾਰਟੀ ਬਣ ਕੇ ਉਭਰੇਗੀ, ਉਹ ਅੱਗੇ ਨਾਲੋਂ ਵੱਡੀ ਤਾਂ ਹੋਈ ਹੈ ਪਰ ਬਹੁਤ ਵੱਡੀ ਨਹੀਂ ਬਣੀ। ਅਕਾਲੀ ਦਲ ਤਸੱਲੀ ਕਰ ਸਕਦਾ ਕਿ ਅਸੀਂ ਭਾਜਪਾ ਨਾਲੋਂ ਥੋੜੀ ਉੱਪਰ ਹੈ, ਪਰ ਜੇ ਨਤੀਜੇ ਵੇਖੀਏ ਤੇ ਅਕਾਲੀ ਦਲ ਦੀ ਪੋਜੀਸ਼ਨ ਅੱਗੇ ਨਾਲੋਂ ਵੀ ਖਰਾਬ ਹੋ ਗਈ ਹੈ
0: ਜੀ।
1: ਸਾਫ਼ ਦੇਖਦਾ ਪਿਆ ਕਿ ਬਹੁਤਾ ਚੰਗਾ ਨਹੀਂ ਰਿਹਾ ਉਹਨਾਂ ਵਾਸਤੇ। ਇੱਦਾਂ ਦੇ ਹਾਲਾਤ ਕੁਛ ਬਣੇ ਨੇ। ਮੋਟੇ ਤੌਰ ਤੇ ਮੈਂ ਦੱਸਦਿਆਂ ਕਿ ਕੁੱਲ 1977 ਵਾਰਡ ਸੀ, ਜਿਨ੍ਹਾਂ ਦੇ ਵਿੱਚ 8 ਮਿਊਂਸੀਪਲ ਕਾਰਪੋਰੇਸ਼ਨਾਂ ਸੀ। ਇਹਨਾਂ ਦੇ ਵਿੱਚ 20 ਕੁ ਨਗਰ ਪੰਚਾਇਤਾਂ ਸਨ, 73 ਤੋਂ ਵੱਧ ਮਿਊਂਸੀਪਲ ਕੌਂਸਲਾਂ ਸਨ। ਕੁੱਲ 1977 ਵਾਰਡਾਂ ਦੇ ਵਿੱਚ ਜਿਹੜੇ 7500 ਤੋਂ ਵੱਧ ਉਮੀਦਵਾਰ ਖੜੇ ਸੀ, ਕੁੱਲ ਮਿਲਾ ਕੇ ਜਦੋਂ ਅਸੀਂ ਗਿਣਤੀ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਇਕੱਲੀ 958 ਵਾਰਡ ਜਿੱਤ ਗਈ ਹੈ। ਦੂਜੇ ਨੰਬਰ ਤੇ ਕਾਂਗਰਸ ਪਾਰਟੀ ਆਈ ਹੈ, ਜਿਹੜੀ ਇਹਦੇ ਅੱਧ ਵਿੱਚ ਵੀ ਨਹੀਂ, ਇਹਦੇ 958 ਤੇ ਕਾਂਗਰਸ ਦੇ 397 ਹੈ, ਯਾਨੀ 400 ਤੋਂ ਵੀ 3 ਘੱਟ ਹੈ। ਤੀਜੇ ਨੰਬਰ ਦੇ ਉੱਤੇ ਅਕਾਲੀ ਹੈ, ਉਹ 400-300 ਤੇ ਛੱਡੋ, 200 ਤੋਂ ਵੀ 8 ਘੱਟ ਰਹਿ ਗਿਆ। ਅਕਾਲੀ ਦਲ 192 ਤੇ ਆ ਗਿਆ
0: ਜੀ,
1: ਤੇ ਭਾਰਤੀ ਜਨਤਾ ਪਾਰਟੀ ਇਹਦੇ ਤੋਂ ਵੀ 20 ਘਟਾ ਕੇ 172 ਤੇ ਹੈ। 250 ਸੀਟਾਂ ਤੇ ਆਜ਼ਾਦ ਜਿੱਤੇ ਆ ਤੇ 7 ਸੀਟਾਂ ਓਨਲੀ 7 ਬਹੁਜਨ ਸਮਾਜ ਪਾਰਟੀ ਨੂੰ ਜਿੱਤੀਆਂ, 2 ਸੀਟਾਂ ਕਮਿਊਨਿਸਟ ਪਾਰਟੀ ਨੂੰ ਜਿੱਤੀਆਂ, ਜਿਨ੍ਹਾਂ ਚੋਂ 1 ਸੀਟ ਮਾਨਸਾ ਜ਼ਿਲ੍ਹੇ ਚ ਟਾਸ ਪਾ ਕੇ ਜਿੱਤੀ ਹੈ, ਕਿਉਂਕਿ ਦੋਵਾਂ ਧਿਰਾਂ ਦੀਆਂ ਬਰਾਬਰ ਵੋਟਾਂ ਸੀ ਤੇ ਆਖਿਆ ਗਿਆ ਜੀ ਫਿਰ ਟਾਸ ਪਾ ਲਈਏ, ਤੇ ਟਾਸ ਪਈ ਤੇ ਕਾਮਰੇਡਾਂ ਦਾ ਦੀਵਾ ਜਲਦਾ ਰਹਿ ਗਿਆ। ਜਦੋਂ ਬਾਕੀ ਸਾਰੇ ਪੰਜਾਬ ਚੋਣੇ ਪਾਰਟੀ ਮਾੜਾ ਹਾਲ ਸੀ, ਉਸ ਪੱਖ ਤੋਂ ਖੁਸ਼ ਹੋ ਸਕਦੇ ਨੇ। ਜਿਹੜੀਆਂ ਸੀਟਾਂ ਇਸ ਵੇਲੇ ਜਿਹੜੇ ਨਤੀਜੇ ਮੁੱਖ ਤੌਰ ਤੇ ਅਸੀਂ ਗਿਣਦੇ ਹਾਂ, ਉਹਨਾਂ ਦੇ ਵਿੱਚ ਵੇਖੋ ਕਿ ਜਿਹੜਾ ਮੋਗਾ, ਬਰਨਾਲਾ, ਬਟਾਲਾ, ਮੋਹਾਲੀ, ਬਠਿੰਡਾ, ਇਹ 5 ਵੱਡੇ ਸ਼ਹਿਰ ਹੈ ਜਿੱਥੇ ਮਿਊਂਸੀਪਲ ਕਾਰਪੋਰੇਸ਼ਨਾਂ ਨੇ ਤੇ ਇਹਨਾਂ ਪੰਜਾਂ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਲੈ ਗਈ ਹੈ, ਕਾਫੀ ਤਗੜੀ ਮੈਜੋਰਟੀ ਹੈ ਤੇ ਆਰਾਮ ਨਾਲ ਆਪਣੇ ਮੇਅਰ ਬਣਾਵੇਗੀ
0: ਜੀ।
1: ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਅਬੋਹਰ ਜਿੱਤ ਲਿਆ, ਉਹ ਆਪਣਾ ਮੇਅਰ ਉੱਥੇ ਬਣਾ ਲੇਗੀ। ਕਪੂਰਥਲੇ ਚ ਰਾਣੀ ਗੁਰਜੀਤ ਦਾ ਕਰਕੇ ਕਾਂਗਰਸ ਜਿੱਤੀ, ਉਹਦਾ ਕਾਂਗਰਸ ਉੱਥੇ ਕਿੱਥੇ, ਬਾਕੀ ਪੰਜਾਬ ਚ ਲੱਭਦੀ ਉੱਥੇ ਕੀ ਲੱਭਣੀ ਸੀ। ਏਦਾਂ ਜਿਹੜੀ ਪਠਾਨਕੋਟ ਦੀ ਮੇਅਰ ਦੀ ਸੀਟ ਆ ਉਹ ਅੜ ਗਈ ਆ, ਕਿਉਂਕਿ ਉੱਥੇ ਭਾਜਪਾ ਤੇ ਕਾਂਗਰਸ ਦੋਵੇਂ ਤਗੜੀਆਂ ਨੇ, ਆਮ ਆਦਮੀ ਪਾਰਟੀ ਕਮਜ਼ੋਰ ਰਹੀ ਹੈ, ਪਰ ਉਹਨਾਂ ਦੋਵਾਂ ਚ ਵੀ ਫੈਸਲਾ ਨਹੀਂ ਹੋ ਸਕਿਆ ਕਿ ਵੱਡੀ ਕਿਹੜੀ ਛੋਟੀ ਕਿਹੜੀ ਆ। ਦੋਵਾਂ ਚੋਂ ਕੋਈ ਵੀ ਅਜੇ ਤੱਕ ਬਹੁਤ ਸਹਿਮਤੀ ਨਹੀਂ ਲੈ ਸਕੀ, ਇਹਦਾ ਕਰਕੇ ਉੱਥੇ ਜਾ ਕੇ ਗੱਲ ਫਸ ਜਾਣੀ ਹੈ। ਬਟਾਲੇ ਦੇ ਵਿੱਚ ਕੁੱਲ ਸੀਟਾਂ 50 ਹੈ, ਉਹਨਾਂ ਚੋਂ 30 ਆਪ ਨੂੰ ਮਿਲ ਗਈਆਂ, ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਕਾਂਗਰਸ ਪਾਰਟੀ ਆ ਉਹਨੂੰ 18 ਮਿਲ ਗਈਆਂ। 30-18 ਦਾ ਬਹੁਤ ਫਰਕ ਹੁੰਦਾ
0: ਜੀ।
1: ਅਬੋਹਰ ਚ ਭਾਜਪਾ ਨੂੰ 50 ਦੇ ਵਿੱਚੋਂ 20 ਮਿਲ ਗਈਆਂ, 28 ਮਿਲੀਆਂ ਨੇ, 25 ਚਾਹੀਦੀਆਂ ਸੀ।

0: 28 ਉਹਨਾਂ ਦੀਆਂ ਤੇ ਆਪ ਦੀਆਂ 20 ਨੇ, ਇਸ ਕਰਕੇ ਉੱਥੇ ਭਾਜਪਾ ਨੂੰ ਵੀ ਕੋਈ ਖਤਰਾ ਨਹੀਂ। ਬਠਿੰਡੇ ਦੇ ਵਿੱਚ 50 ਸੀਟਾਂ ਨੇ, ਉਹਨਾਂ ਚੋਂ 33 ਲੈ ਗਈ ਆਮ ਆਦਮੀ ਪਾਰਟੀ, 2/3 ਬਣਦਾ ਉੱਥੇ, ਉਹਨਾਂ ਨੂੰ ਵੀ ਕੋਈ ਖਤਰਾ ਨਹੀਂ। ਬਰਨਾਲੇ ਦੇ ਵਿੱਚ 50 ਸੀਟਾਂ ਨੇ, ਆਮ ਆਦਮੀ ਪਾਰਟੀ 36 ਲੈ ਗਈ ਆ, ਆਰਾਮ ਨਾਲ ਇਹਨਾਂ ਦਾ ਮੇਅਰ ਚੁਣਿਆ ਜਾਂਦਾ। ਕਪੂਰਥਲੇ ਚ 50 ਦੇ ਵਿੱਚੋਂ 31 ਸੀਟਾਂ ਕਾਂਗਰਸ ਲੈ ਗਈ, ਇਹ ਵੀ ਬਹੁਤ ਵੱਡੀ ਮੈਜੋਰਟੀ ਉਹਨਾਂ ਕੋਲ, ਆਰਾਮ ਨਾਲ ਚਲਾ ਸਕਦੇ। ਮੋਗੇ ਦੇ ਵਿੱਚ 50 ਦੇ ਵਿੱਚੋਂ 30 ਸੀਟਾਂ ਆਮ ਆਦਮੀ ਪਾਰਟੀ ਲੈ ਗਈ।
1: ਅੱਛਾ ਜੀ,
0: ਮੋਹਾਲੀ ਦੇ ਵਿੱਚ 50 ਸੀਟਾਂ ਚੋਂ 25 ਚਾਹੀਦੀਆਂ ਸੀ ਆਮ ਆਦਮੀ ਪਾਰਟੀ ਨੂੰ, 27 ਲੈ ਗਏ। ਇੱਥੇ ਜਿਹੜਾ ਲੋਕਲ MLA ਆ ਕੁਲਵੰਤ ਸਿੰਘ, ਬਹੁਤ ਵੱਡਾ ਬਿਲਡਰ ਆ, ਰੀਅਲ ਅਸਟੇਟ ਦਾ ਕਾਰੋਬਾਰੀ, ਉਹਦਾ ਪੁੱਤਰ ਖੜਾ ਸੀ ਸੰਨੀ ਆਲੂਵਾਲੀ, ਉਹ ਵੀ ਜਿੱਤ ਗਿਆ। ਪਰ ਇੱਥੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪਰਿਵਾਰ ਦਾ ਕੋਈ ਜੀ ਖੜਾ ਸੀ, ਉਹ ਕਹਿੰਦੇ ਹਾਰ ਗਿਆ। ਦੂਜੀ ਕਿਸਮ ਦੇ ਟੱਕਰ ਸੀ, ਇੱਥੇ ਵੀ ਆਮ ਆਦਮੀ ਪਾਰਟੀ ਜਿੱਤ ਗਈ। ਪਠਾਨਕੋਟ ਦੇ ਵਿੱਚ 22 ਸੀਟਾਂ ਭਾਜਪਾ ਦੀਆਂ ਤੇ 18 ਕਾਂਗਰਸ ਦੀਆਂ ਤੇ 10 ਹੈਗੀਆਂ ਨੇ ਆਮ ਆਦਮੀ ਪਾਰਟੀ ਕੋਲ। ਆਮ ਆਦਮੀ ਪਾਰਟੀ ਦੋਵਾਂ ਚੋਂ ਜਿਹਦੇ ਪੱਖ ਵਿੱਚ ਹੱਥ ਖੜਾ ਕਰ ਦੇ ਉਹਦਾ ਮੇਅਰ ਬਣ ਜੂ, ਪਰ ਇਹਨਾਂ ਨੇ ਕਰਨਾ ਨੀ। ਜੇ ਉਹ ਦੋਵੇਂ ਤਰ੍ਹਾਂ ਆਪੋ ਚ ਰਲਦੀਆਂ ਤੇ ਮਰ ਜਾਣਗੀਆਂ, ਕਿ ਇਹਨਾਂ ਨੇ ਸਮਝੌਤਾ ਕੀਤਾ। ਜੇ ਆਮ ਆਦਮੀ ਪਾਰਟੀ ਸਪੋਰਟ ਕਰੇ ਤੇ ਦੋਵਾਂ ਤਰ੍ਹਾਂ ਚ ਜਿਹਦੀ ਸਪੋਰਟ ਕੀਤੀ ਦੋਸ਼ ਲੱਗੇ ਉਹਦੇ ਨਾਲ ਰਲੇ, ਤੇ ਤੇਰੀ ਗੱਲ ਬਣ ਗਈ। ਫਿਰ ਹੁਣ ਕੁਛ ਚਿਰ ਉੱਥੇ ਮੇਅਰ ਦੀ ਚੋਣ ਰੁਕੀ ਰਹੇਗੀ, ਫਿਰ ਭੰਨ ਤੋੜ ਹੋਵੇਗੀ, ਬੰਦੇ ਇੱਧਰ ਉੱਧਰ ਜਾਣਗੇ। ਜਿਹੜਾ ਬੰਦਾ ਦੂਜਿਆਂ ਦੇ ਤੋੜ ਗਿਆ ਉਹਦੀ ਸਰਕਾਰ ਬਣ ਜਾਵੇਗੀ। ਇਹਦੇ ਤੋਂ ਇਲਾਵਾ ਬਹੁਤ ਵੱਡੀਆਂ ਥਾਵਾਂ ਜਿਹੜੀਆਂ ਨੇ ਉਹਨਾਂ ਚੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਆਪਣਾ ਸ਼ਹਿਰ ਆ ਧੂਰੀ, ਉੱਥੇ 21 ਚ 19 ਸੀਟਾਂ ਪਾਰਟੀ ਲੈ ਗਈ ਆਮ ਆਦਮੀ ਪਾਰਟੀ ਬੜੇ ਆਰਾਮ ਨਾਲ। ਇਹ ਜਿੱਤ ਉਹਦੇ ਵਾਸਤੇ ਬਹੁਤ ਵੱਡੀ ਹੈ। ਅਮਨ ਅਰੋੜਾ ਉਹਨਾਂ ਦਾ ਪੰਜਾਬ ਦਾ ਪ੍ਰਧਾਨ ਹੈ, ਉੱਥੇ 23 ਦੇ ਵਿੱਚੋਂ ਸ਼ਾਇਦ 19 ਸੀਟਾਂ ਲੈ ਗਏ ਨੇ। ਇਸ ਤਰ੍ਹਾਂ ਇਹਨਾਂ ਸਾਰਿਆਂ ਥਾਵਾਂ ਤੋਂ ਇਹ ਕਾਫੀ ਵੱਡੀ ਜਿੱਤ ਹੈ। ਆਪੋਜੀਸ਼ਨ ਨੂੰ ਵੱਡੀ ਸੱਟ ਪਈ ਕਿ ਜਿਹੜਾ ਗਿੱਦੜਬਾਹਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗਿਣਿਆ ਜਾਂਦਾ, ਉੱਥੇ ਨਾ ਭਾਜਪਾ ਦੇ ਪੱਲੇ ਕੁਛ ਪਿਆ ਨਾ ਕਿਸੇ ਹੋਰ ਦੇ, ਕਾਂਗਰਸ ਨੂੰ ਸਿਰਫ 2 ਸੀਟਾਂ ਮਿਲੀਆਂ। ਆਮ ਆਦਮੀ ਪਾਰਟੀ ਹੁੰਜਾ ਫੇਰ ਗਈ, ਇਹ ਉਹਨਾਂ ਕਦੇ ਨਹੀਂ ਸੋਚਿਆ ਕਿ ਸਾਡੇ ਨਾਲ ਇਸ ਤਰ੍ਹਾਂ ਵੀ ਹੋ ਜਾਵੇਗੀ। ਮੁਕਤਸਰ ਦੇ ਵਿੱਚ ਆਮ ਆਦਮੀ ਪਾਰਟੀ ਹੁੰਜਾ ਫੇਰ ਕੇ ਲੈ ਗਈ। ਇੱਦਾਂ ਬਹੁਤ ਸਾਰੀਆਂ ਥਾਵਾਂ ਤੇ ਹੋਇਆ, 4 ਜਾਂ 5 ਜ਼ਿਲ੍ਹੇ ਇਹੋ ਜਿਹੇ ਆ ਜਿੱਥੇ ਅਕਾਲੀਆਂ ਦਾ ਖਾਤਾ ਨਹੀਂ ਖੁੱਲਿਆ, ਭਾਜਪਾ ਦਾ ਕਈ ਜ਼ਿਲ੍ਹਿਆਂ ਚ ਨਹੀਂ ਖੁੱਲਿਆ। ਇਹ ਪਰ ਇੱਕ ਗੱਲ ਹੈਗੀ ਆ ਕਿ ਅਕਾਲੀਆਂ ਨੂੰ ਜਿਹੜੀਆਂ ਸੀਟਾਂ ਮਿਲੀਆਂ ਉਹਨਾਂ ਨੇ 5-6 ਥਾਵਾਂ ਦੇ ਉੱਤੇ ਨਗਰ ਪੰਚਾਇਤਾਂ ਵਗੈਰਾ ਤੇ ਕਬਜ਼ੇ ਕਰ ਲਏ, ਪਰ ਉਹ ਕਬਜ਼ੇ ਕਿੱਥੇ ਕੀਤੇ? ਸਿਰਫ ਤੇ ਸਿਰਫ ਬਠਿੰਡੇ ਜ਼ਿਲ੍ਹੇ ਚ, ਤੇ ਉਹਨੂੰ ਬਠਿੰਡਾ ਬੈਲਟ ਵੀ ਕੋਈ ਨੀ ਕਹਿ ਰਿਹਾ, ਕਿਉਂਕਿ ਉਹ ਅਕਾਲੀ ਬੈਲਟ ਵੀ ਕੋਈ ਨੀ ਕਹਿੰਦੇ, ਉਹਨੂੰ ਸਾਰੇ ਮਲੂਕਾ ਬੈਲਟ ਕਹਿੰਦੇ। ਉਹਦਾ ਕਾਰਨ ਇਹ ਹੈ ਕਿ ਮਲੂਕੇ ਪਿੰਡ ਚੋਂ ਜੇ ਪਾਰਟੀ ਜਿੱਤੀ ਤੇ ਉਹ ਚ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਦਾ ਕੀ ਆ, ਨਾਲ ਲੱਗਦਾ ਰਾਮਪੁਰਾ ਪੂਰ, ਭਾਈ ਰੂਪਾ, ਭਗਤਾ, ਮੰਡੀ ਗੋਨਿਆਣਾ, ਮੌੜ, ਰਾਮਾ ਮੰਡੀ, ਕੋਟ ਸ਼ਮੀਰ, ਸੰਗਤ, ਇਹ ਸਾਰਾ ਪਿੰਡਾਂ ਦਾ ਗਰੁੱਪ ਆਪੋ ਚ 10-10 20-20 ਕਿਲੋਮੀਟਰ ਦੇ ਫਾਸਲੇ ਤੇ ਨੇ, ਤੇ ਸਾਰੇ ਇੱਕੋ ਥਾਂ ਤੇ ਗਰੁੱਪ ਹੈ ਸਾਰਾ। ਇਹਨੂੰ ਮਲੂਕਾ ਬੈਲਟ ਕਹਿ ਦਿੰਦੇ ਆ ਲੋਕੀ, ਕਿਉਂਕਿ ਅਕਾਲੀਆਂ ਦੇ ਲੀਡਰ ਸਿਕੰਦਰ ਸਿੰਘ ਮਲੂਕੇ ਦਾ ਇਹ ਗੜ ਹੈ। ਜੇ ਅਕਾਲੀ ਬੈਲਟ ਆਖੀਏ ਤੇ ਅਕਾਲੀ ਬੈਲਟ ਤਾਂ ਮੁਕਤਸਰ ਦੇ ਵਿੱਚ ਸੀ, ਜਿੱਥੇ ਅਕਾਲੀਆਂ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਪਈ, ਉਹਨਾਂ ਨੂੰ ਕੋਈ ਸੀਟਾਂ ਨੀ ਮਿਲੀਆਂ। ਅਕਾਲੀਆਂ ਦੀ ਬੈਲਟ ਜੇ ਅਸੀਂ ਬਠਿੰਡਾ ਬੈਲਟ ਵੀ ਕਹੀਏ, ਇੱਕ ਬੀਬੀ ਹਰਸਿਮਰਤ ਕੌਰ ਬਾਦਲ ਦਾ ਇਲਾਕਾ, ਉਹਨਾਂ ਨੂੰ ਮਾਨਸਾ ਵਿੱਚ ਉਹਦੀ ਸੀਟ ਚ ਆਉਂਦਾ, ਬੁਢਲਾਡਾ, ਸੰਦੂਲਗੜ੍ਹ, ਤਲਵੰਡੀ, ਸਭ ਉਹਨਾਂ ਥਾਵਾਂ ਤੇ ਕੋਈ ਜਿੱਤਾਂ ਮਿਲਣੀਆਂ ਚਾਹੀਦੀਆਂ ਸੀ, ਨਹੀਂ ਮਿਲ ਸਕੀਆਂ, ਉੱਥੋਂ ਸਭ ਥਾਵਾਂ ਤੋਂ ਬਾਹਰ ਪੈਂਦੀ ਗਿਆ। ਮੁਕਤਸਰ ਦਾ ਮੈਂ ਦੱਸ ਦਿੱਤਾ, ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਮੈਂਬਰ ਬਣਦਾ ਹੁੰਦਾ ਸੀ ਜਾ ਕੇ ਫਿਰੋਜ਼ਪੁਰ ਤੋਂ, ਉਸ ਫਿਰੋਜ਼ਪੁਰ ਜ਼ਿਲ੍ਹੇ ਚ ਵੀ ਅਕਾਲੀ ਦਲ ਨੂੰ ਮਾਰ ਪਈ, ਉੱਥੋਂ ਮਿਲਿਆ ਕੁਛ ਨੀ। ਯਾਨੀ ਅਕਾਲੀ ਦਲ ਨੂੰ ਜੋ ਕੁਛ

0: ਮਿਲਿਆ ਉਹ ਸਿਰਫ ਤੇ ਸਿਰਫ ਇਥੋਂ ਮਲੂਕਾ ਬੈਲਟ ਵਿਚੋਂ ਮਿਲਿਆ। ਇਹਨਾਂ ਦੀਆਂ 5-6 ਨਗਰ ਕੌਂਸਲਾਂ ਜਿਹੜੀਆਂ ਨੇ ਉਹਨਾਂ ਚ ਅਕਾਲੀ ਦਲ ਦੀ ਮੈਜੋਰਟੀ ਆ। ਬਾਕੀ ਸਭ ਥਾਵਾਂ ਤੇ ਇਹਨਾਂ ਦੇ ਪੱਲੇ ਕੁਛ ਨੀ। ਮਾਝੇ ਦੇ ਵਿੱਚ ਇਹਨਾਂ ਨੂੰ ਇਹ ਸੀ ਕਿ ਹੋਰ ਕੁਝ ਹੋਵੇ ਨਾ ਹੋਵੇ, ਮਜੀਠਾ ਤਾਂ ਸਾਡਾ
1: ਜੀ।
0: ਤੇ ਮਜੀਠੇ ਦੇ ਵਿੱਚ ਹਾਰ ਗਏ। ਉੱਥੇ ਕੁੱਲ 13 ਸੀਟਾਂ ਨੇ, 13 ਚੋਂ 2 ਸੀਟਾਂ ਤੇ ਪਹਿਲਾਂ ਬਿਨਾਂ ਮੁਕਾਬਲਾ ਵੀ ਆਮ ਆਦਮੀ ਪਾਰਟੀ ਜਿੱਤ ਗਈ, ਇਹ ਵਿਰੋਧ ਨਹੀਂ ਕਰ ਸਕੇ। ਜਿਹੜੀਆਂ ਬਾਕੀ 11 ਰਹਿ ਗਈਆਂ ਉਹਨਾਂ ਚੋਂ ਆਮ ਆਦਮੀ ਪਾਰਟੀ ਫਿਰ 5 ਲੈ ਗਈ, 2 ਅਨਪੋਜ ਦਿੱਤੀਆਂ ਸੀ, 5 ਉਹਨਾਂ ਦੀਆਂ 7 ਹੋ ਗਈਆਂ ਤੇ ਅਕਾਲੀਆਂ ਦੇ ਕੋਲ 6 ਰਹਿ ਗਈਆਂ। ਪ੍ਰਧਾਨ ਤੇ ਹੁਣ ਆਮ ਆਦਮੀ ਪਾਰਟੀ ਦਾ ਬਣੂਗਾ। ਜਲਦੀ ਚੋਣ ਦੌਰਾਨ ਜਦੋਂ ਅਕਾਲੀਆਂ ਦਾ ਸਾਬਕਾ MLA, ਸਾਬਕਾ ਪਾਰਲੀਮੈਂਟ ਮੈਂਬਰ ਤੇ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦਾ ਚਾਂਸਲਰ ਰਾਜਮਿੰਦਰ ਸਿੰਘ ਮਜੀਠੀਆ ਇੱਕ ਦਿਨ ਪਹਿਲਾਂ ਇਹਨਾਂ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ, ਪਤਾ ਤੇ ਉਦੋਂ ਹੀ ਲੱਗ ਗਿਆ ਸੀ ਕਿ ਕੰਮ ਇਹਨਾਂ ਖਰਾਬ। ਫਿਰ ਤੇ ਐਵੇਂ ਜੇ ਕਰੀ ਜਾਂਦੇ ਧੱਕੇਸ਼ਾਹੀ ਧੱਕੇਸ਼ਾਹੀ। ਅਸਲ ਗੱਲ ਇਹ ਕਿ ਇਹਨਾਂ ਦੇ ਬੰਦੇ ਇਹਨਾਂ ਨੂੰ ਛੱਡਣ ਲੱਗ ਪਏ, ਕਿਉਂਕਿ ਧੱਕੇਸ਼ਾਹੀ ਜਿੰਨੀ ਕਰਦੇ ਰਹੇ ਸੀ ਹੁਣ ਤੱਕ, ਹੁਣ ਲੋਕ ਉਸ ਧੱਕੇਸ਼ਾਹੀ ਦੇ ਥੱਲਿਓ ਨਿਕਲਦੇ ਜਾਂਦੇ ਆ, ਉਹਦਾ ਇਹਨਾਂ ਨੂੰ ਪਿਛਲੇ ਸਮੇਂ ਚ ਨੁਕਸਾਨ ਹੋਇਆ। ਬਹੁਤ ਵੱਡੀਆਂ ਜਿੱਤਾਂ ਜਿੱਥੇ ਜਿੱਤੀਆਂ ਨੇ
1: ਜੀ,
0: ਉਹ ਇਹਨਾਂ ਨੇ ਰਮਦਾਸ, ਅਜਨਾਲਾ ਇਹਨਾਂ ਸਾਈਡਾਂ ਤੇ ਜਿੱਤੀ। ਅਜਨਾਲਾ ਤੇ ਚੋਣ ਰੱਦ ਹੋ ਗਈ ਸੀ, ਰਮਦਾਸ ਹੈ, ਮਾਝੇ ਵਿੱਚ ਵੀ ਚੰਗੀਆਂ ਸੀਟਾਂ ਨੇ ਜਿੱਤੀਆਂ, ਦੁਆਬੇ ਚ ਵੀ ਮਾਰ ਖਾਧੀ ਆ, ਤੇ ਇੱਕ ਤਾਂ ਇਹਨਾਂ ਨੇ ਖਾਧੀ ਆ ਚਰਨਜੀਤ ਸਿੰਘ ਚੰਨੀ ਦੇ ਪੁਰਾਣੇ ਇਲਾਕੇ ਚ।
1: ਅੱਛਾ ਜੀ।
0: ਸਾਬਕਾ ਮੁੱਖ ਮੰਤਰੀ ਆ ਲੰਮਾ ਸਭਾ ਚਮਕੌਰ ਸਾਹਿਬ ਤੋਂ ਰਿਹਾ, ਇਸ ਵਾਰੀ ਚਮਕੌਰ ਸਾਹਿਬ ਚ ਕਾਂਗਰਸ ਦੀ ਬਹੁਤ ਗਿਣਤੀ ਆਈ ਹੈ, ਵੱਡੀਆਂ ਵੋਟਾਂ ਲੈ ਕੇ ਆਮ ਆਦਮੀ ਪਾਰਟੀ ਨੂੰ ਮਸਾਂ 2 ਸੀਟਾਂ ਮਿਲੀਆਂ ਨੇ। ਤੇ ਜਿਹੜਾ ਇਹਨਾਂ ਦਾ MLA ਉਦੋਂ ਦਾ ਇਸ ਤੌਰ ਵਿੱਚ ਸੀ ਕਿ ਮੈਂ ਚਰਨਜੀਤ ਸਿੰਘ ਚੰਨੀ ਨੂੰ ਰਿਹਾ, ਉਹਦੀ ਬੋਲਬਾਣੀ ਇੰਨੀ ਕੁਰਖਤ ਹੈ ਕਿ ਲੋਕਾਂ ਨੇ ਮੂੰਹ ਨੀ ਲਾਇਆ। ਉਹਦੇ ਨਾਲ ਲੱਗਦਾ ਕੁਰਾਲੀ, ਕਾਂਗਰਸ ਜਿੱਤ ਗਈ। ਨਾਲ ਲੱਗਦਾ ਮੋਰਿੰਡਾ, ਕਾਂਗਰਸ ਜਿੱਤ ਗਈ। ਚਰਨਜੀਤ ਸਿੰਘ ਚੰਨੀ ਧੜੱਲੇ ਨਾਲ ਕਹਿ ਸਕਦਾ ਕਿ ਮੇਰੇ ਇਲਾਕੇ ਚ ਦੇਖੋ ਜੀ ਕਾਂਗਰਸ ਜਿੱਤ ਗਈ। ਦੂਸਰਾ, ਕਾਂਗਰਸ ਪਾਰਟੀ ਜਿੱਤੀ ਹੈ ਜਾ ਕੇ ਨਵੇਂ ਸ਼ਹਿਰ ਦੇ ਵਿੱਚ, ਏਦਾਂ ਕੁਛ ਹੋਰ ਸਮਾਂ ਤੋਂ ਵੀ ਜਿੱਥੇ ਉਹ ਅੱਜ ਕੱਲ ਧਰਮ ਤੋਂ ਉੱਥੇ ਜਲੰਧਰ ਦੇ ਵਿੱਚ ਹੈਗਾ ਉਹ ਪਾਰਲੀਮੈਂਟ ਮੈਂਬਰ, ਉਹਦੇ ਵਿੱਚ ਵੀ ਜਦੋਂ ਉਹ ਮਹਿਤਪੁਰ ਕਹਿੰਦੇ ਅਸੀਂ ਜਿੱਤ ਲਿਆ, ਜਦੋਂ ਉਹ ਸ਼ਾਹਕੋਟ ਨਕੋਦਰ ਦੇ ਵਿੱਚੋਂ ਕਹਿੰਦੇ ਜੀ ਸੀਟਾਂ ਵਧਾ ਲਈਆਂ, ਹਾਲਾਂਕਿ ਲੋਹੀਆਂ ਦੇ ਵਿੱਚੋਂ ਉਹ ਹਾਰ ਗਏ। ਅੱਡ ਅੱਡ ਥਾਂ ਤੋਂ ਪਾਕਟਾਂ ਤੋਂ ਜਦੋਂ ਗੱਲ ਕਰਦੇ ਆ ਤੇ ਪਾਕਟਾਂ ਸਾਰੀਆਂ ਉਹ ਆ ਜਿਨ੍ਹਾਂ ਦੇ ਉੱਤੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੱਲੇ ਕੁਛ ਨਹੀਂ, ਉਹਨੂੰ ਤੇ ਉੱਥੇ ਕੋਈ ਬਹੁਤਾ ਸੱਦਾ ਹੀ ਨਹੀਂ। ਪ੍ਰਤਾਪ ਸਿੰਘ ਬਾਜਵੇ ਦਾ ਇਲਾਕਾ ਵੀ ਨੀ, ਉੱਥੇ ਵੀ ਗੱਲ ਨੀ ਬਣੀ। ਇਹਨਾਂ ਚੋਂ ਇੱਕ ਵਾਰੀ ਫਿਰ ਲੀਡਰ ਦੇ ਤੌਰ ਤੇ ਜਾਂ ਤਾਂ ਉਭਰਿਆ ਚਰਨਜੀਤ ਸਿੰਘ ਚੰਨੀ
1: ਜੀ,
0: ਜਾਂ ਉਭਰਿਆ ਸੁਖਜਿੰਦਰ ਸਿੰਘ ਰੰਧਾਵਾ, ਸੁੱਕੀ ਰੰਧਾਵਾ, ਜਿਹਨੇ ਆਪਣਾ ਫਤਿਹਗੜ੍ਹ ਚੂੜੀਆਂ ਦਾ ਕਿਲਾ ਬਚਾ ਲਿਆ, ਉੱਥੇ ਸੰਨ ਨਹੀਂ ਲਾਈ ਜਾ ਸਕੀ। ਬਾਕੀ ਸਭ ਥਾਵਾਂ ਤੇ ਬੁਰਾ ਹਾਲ ਹੋਇਆ ਪਿਆ ਤੇ ਹੁਣ ਪਾਰਟੀ ਨੂੰ ਨਵੇਂ ਸਿਰੇ ਸੋਚਣਾ ਪਊ। ਭਾਜਪਾ ਅਬੋਹਰ ਦੇ ਵਿੱਚੋਂ ਜਾ ਕੇ, ਕਿਉਂਕਿ ਉੱਥੇ ਜਾਖੜ ਪਰਿਵਾਰ ਬੈਠਾ, ਸੁਨੀਲ ਜਾਖੜ ਹੋਰਾਂ ਦਾ, ਉੱਥੇ ਤਾਂ ਉਹ ਲੈ ਗਏ, ਪਰ ਉਹਨਾਂ ਦਾ ਵੱਡਾ ਕਿਲਾ ਗਣੇਂਦਰ ਸਿੰਘ ਮੁਕੇਰੀਆਂ, ਇਹਨਾਂ ਦਾ MLA ਵੀ ਜੰਗੀ ਲਾਲ ਮਹਾਜਨ ਉੱਥੋਂ ਆ, ਉੱਥੋਂ ਜਿੱਤ ਨਹੀਂ ਸਕੇ, ਸੀਟ ਫਸੀ ਪਈ ਅਜੇ ਤੱਕ। ਨਵਾਂ ਪ੍ਰਧਾਨ ਇਹਨਾਂ ਬਣਾਇਆ ਕੇਵਲ ਸਿੰਘ ਢਿੱਲੋਂ
1: ਜੀ,
0: ਕੇਵਲ ਸਿੰਘ ਢਿੱਲੋਂ ਬਰਨਾਲੇ ਦਾ, ਤੇ ਬਰਨਾਲੇ ਦੇ ਵਿੱਚ ਮਸਾਂ 2 ਉੱਥੇ 7 ਸੀਟਾਂ ਇਹਨਾਂ ਨੂੰ ਆਈਆਂ ਨੇ, ਉੱਥੇ 50 ਦੇ ਵਿੱਚ ਜੇ 6-7 ਆਉਣ ਅੱਗੋਂ ਮੇਅਰ, ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣਾ ਬਣਾ ਲੈਣਾ ਤੇ ਇਹਨਾਂ ਦੇ ਪੱਲੇ ਕੀ ਪਿਆ। ਇਸ ਕਰਕੇ ਉੱਥੇ ਬਰਨਾਲੇ ਦੇ ਵਿੱਚ ਵੀ ਮਾਰ ਖਾ ਗਏ। ਹੁਣ ਇਹ ਵੀ ਗੱਲ ਹੈ ਕਿ ਕਿਉਂਕਿ ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਵੀ ਵੋਟਾਂ ਪੈਣ ਤੋਂ ਬਾਅਦ ਆ ਪ੍ਰਧਾਨ, ਜੇ ਪ੍ਰਧਾਨਗੀ ਦੇਣੀ 4-5 ਦਿਨ ਪਹਿਲਾਂ ਦਿੱਤੀ ਹੁੰਦੀ ਤਾਂ ਉਸ ਟੌਰ ਦੇ ਵਿੱਚ ਆਪਣੇ ਇਲਾਕੇ ਚ ਕੋਈ ਕੰਮ ਹੀ ਕਰ ਲੈਂਦਾ। ਭਾਜਪਾ ਨੇ ਫੈਸਲਾ ਲੇਟ ਕੀਤਾ, ਲੇਟ ਕਰਦਿਆਂ ਨਾਲ ਨੁਕਸਾਨ ਰਿਹਾ। ਹੁਣ ਉਹਦੇ ਆਪਣੇ ਸ਼ਹਿਰ ਚ ਵੀ ਮਸਾਂ 7 ਸੀਟਾਂ ਮਿਲੀਆਂ ਨੇ। ਕੁੱਲ ਬਣਾ ਕੇ ਆ ਕਿ ਆਮ ਆਦਮੀ ਪਾਰਟੀ ਕਹਿ ਸਕਦੀ ਹੈ ਕਿ ਲੋਕ ਸਾਡੇ ਨਾਲ ਨੇ। ਜਿਹੜਾ ਹਰ ਕੋਈ ਕਹਿੰਦਾ ਸੀ ਅਗਲੀ ਵਾਰੀ ਚੋਣਾਂ ਚ ਕੀ ਬਣੂ, ਉਹੋ ਜਿਹੀ ਕੋਈ ਗੱਲ ਨੀ, ਇਹ ਪਾਰਟੀ ਤਗੜੀ ਹੋ ਕੇ ਅੱਗੇ ਨਾਲ ਨਿਕਲੀ ਹੈ। ਧੱਕੇਸ਼ਾਹੀ ਦੀਆਂ ਗੱਲਾਂ ਕਿਤੇ ਕਿਤੇ ਹੋਈਆਂ ਨੇ, ਉਹ ਆਮ ਤੌਰ ਤੇ ਹੁੰਦੀਆਂ ਵਾ ਰਾਜਪਾਲ ਦੀ ਪਾਰਟੀ ਦੇ ਖਿਲਾਫ਼, ਪਰ ਜਿੰਨੀਆਂ ਅੱਗੇ ਹੁੰਦੀਆਂ ਓਨੀਆਂ ਨਹੀਂ ਹੋਈਆਂ।

0: ਉੱਥੋਂ ਵਾਲੇ ਮੰਤਰੀ ਦੇ ਪਿੱਛੇ ਵਗ ਗਿਆ। ਮਤਲਬ ਦੋ ਤਿੰਨ ਸੀਟਾਂ ਗਈਆਂ ਨੇ ਉਹਨੂੰ ਕਾਂਗਰਸ ਪਾਰਟੀ ਨੂੰ, ਬਾਕੀ ਕੁਛ ਨੀ ਪੱਲੇ ਪਿਆ। ਪਰ ਆਮ ਆਦਮੀ ਪਾਰਟੀ ਨੂੰ ਕਿਤੇ ਕਿਤੇ ਸੱਟਾਂ ਵੀ ਪਈਆਂ। ਦੋ ਤਿੰਨ ਥਾਵਾਂ ਤੇ ਇਹਨਾਂ ਦੇ ਵੱਡੇ ਲੀਡਰਾਂ ਦੇ ਪੁੱਤ ਧੀਆਂ ਖੜੇ ਸੀ ਜਾਂ ਘਰ ਦੇ ਜੀ ਖੜੇ ਸੀ, ਇੱਦਾਂ ਦੀ ਸੱਟ ਕਹਿੰਦੇ ਬਟਾਲੇ ਚ ਵੀ ਕੋਈ ਪਈ ਹੈ, ਪਰ ਪੂਰੀ ਰਿਪੋਰਟ ਨਹੀਂ ਆਈ। ਕੁਝ ਥਾਵਾਂ ਤੇ ਲੋਕਾਂ ਨੇ ਇਹ ਹੈ ਕਿ ਸਾਰਿਆਂ ਨੂੰ ਹਰਾਤਾ ਤੇ ਸਿਰਫ ਆਜ਼ਾਦ ਜਤਾ ਤੇ ਹੁਣ ਸ੍ਰੀ ਹਰਗੋਬਿੰਦਪੁਰ ਹੈ। ਉੱਥੇ ਪਹਿਲਾਂ ਕਾਂਗਰਸ ਦੇ ਵੇਲੇ ਵੀ ਹੋਇਆ ਸੀ ਵੀ ਸਾਰੀਆਂ ਪਾਰਟੀਆਂ ਹਰਾਤੀਆਂ, ਮਸਾਂ ਦੋ ਸੀਟਾਂ ਪਾਰਟੀਆਂ ਨੂੰ ਪਈਆਂ ਸੀ ਤੇ ਬਾਕੀ ਜਿੰਨੇ ਸੀ ਟਰੈਕਟਰ ਦੇ ਨਿਸ਼ਾਨ ਵਾਲੇ ਆਜ਼ਾਦ ਜਿੱਤ ਗਏ ਸੀ। ਉਦੋਂ ਟਰੈਕਟਰ ਟਰੈਕਟਰ ਹੁੰਦੇ ਸੀ ਕਿਉਂਕਿ ਦਿੱਲੀ ਚ ਮੋਰਚਾ ਲੱਗਾ ਸੀ। ਇਸ ਵਾਰੀ ਫਿਰ ਉਸ ਸ਼ਹਿਰ ਦੇ ਵਿੱਚ ਆਜ਼ਾਦ ਬਹੁਤੇ ਜਿੱਤ ਗਏ ਆ, ਦੂਜੇ ਘੱਟ ਨੇ। ਸੋ ਏਦਾਂ ਦੀ ਸਥਿਤੀ ਹੈ ਜਿਹੜੀ ਮੋਟੇ ਤੌਰ ਤੇ ਮੈਂ ਦੱਸ ਦਿੱਤੀ। ਹੁਣ ਸਾਰੇ ਤੇ ਕਿਉਂਕਿ ਦਸਤਕਣੇ ਔਖੇ ਆ, ਇਹ ਕੁੱਲ ਮਿਲਾ ਕੇ ਜੇ 70 ਤੋਂ ਵੱਧ ਕਹਿੰਦੇ ਇਸ ਵੇਲੇ 72 ਨੇ ਜਿਹੜੀਆਂ ਲੱਗੀਆਂ ਨੇ ਮਿਊਂਸਪਲ ਕਮੇਟੀਆਂ, 20 ਦੇ ਕਰੀਬ ਹੈ ਜਿਹੜੀਆਂ ਨਗਰ ਪੰਚਾਇਤਾਂ ਨੇ ਤੇ 8-9 ਮਿਊਂਸਪਲ ਕਾਰਪੋਰੇਸ਼ਨ ਨੇ। ਇਹਨਾਂ ਸਾਰਿਆਂ ਬਾਰੇ ਤੁਹਾਡੇ ਵੱਡ ਨਹੀਂ ਦੱਸਿਆ ਜਾ ਸਕਦਾ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਇਹ ਪੋਜੀਸ਼ਨ ਦੀ।
1: ਠੀਕ ਹੈ ਜੀ ਪੰਨੂ ਸਾਹਿਬ, ਤੁਸੀਂ ਬਹੁਤ ਹੀ ਵਿਸਥਾਰ ਨਾਲ ਜਿਹੜੀਆਂ ਨੇ ਮਿਊਂਸਪਲ ਚੋਣਾਂ ਦੇ ਵਿੱਚ ਜੋ ਕੁਛ ਹੋਇਆ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਜੀ, ਬਹੁਤ ਬਹੁਤ ਧੰਨਵਾਦ ਇਸ ਦੇ ਬਾਰੇ। ਹੁਣ ਆਪਾਂ ਗੱਲ ਕਰਾਂਗੇ ਜਿਹੜੀ ਦਿੱਲੀ ਦੇ ਵਿੱਚ ਕਾਂਗਰਸੀਆਂ ਦੀ ਮੀਟਿੰਗ ਹੋਈ ਹੈ ਜੀ, ਪਤਾ ਲੱਗਾ ਕਿ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਨਹੀਂ ਹੋਈ, ਉਹਦੇ ਬਾਰੇ ਕੀ ਜਾਣਕਾਰੀ ਜੀ ਆਪਦੇ ਕੋਲ?
0: ਰਣਜੀਤ ਜੀ, ਅਜੇ 2 ਦਿਨ ਪਹਿਲਾਂ ਇਹ ਦਿੱਲੀ ਚ ਇੱਕ ਮੀਟਿੰਗ ਹੋਈ ਤੇ ਕਰਨਾਟਕਾ ਦਾ ਮੁੱਖ ਮੰਤਰੀ ਬਦਲਣ ਦਾ ਫੈਸਲਾ ਕੀਤਾ ਗਿਆ
1: ਜੀ।
0: ਜਿਹੜਾ ਮੌਜੂਦਾ ਮੁੱਖ ਮੰਤਰੀ ਸੀ, 2 ਵਾਰੀਆਂ ਦਾ ਮੁੱਖ ਮੰਤਰੀ ਸਿੱਧਾਰਮਈਆ, ਉਹਨੇ ਜਾ ਕੇ ਕਰਨਾਟਕ ਵਿੱਚ ਮੀਟਿੰਗ ਕੀਤੀ ਰਾਜਧਾਨੀ ਬੰਗਲੁਰੂ ਦੇ ਵਿੱਚ, ਤੇ ਜਾ ਕੇ ਗਵਰਨਰ ਨੂੰ ਆਪਣਾ ਅਸਤੀਫਾ ਦੇ ਕੇ ਆ ਗਿਆ। ਉਹਨੇ ਆਖਿਆ ਬਣਾ ਲਓ ਜਿਹਨੂੰ ਬਣਾਉਣਾ, ਨਵੇਂ ਮੁੱਖ ਮੰਤਰੀ ਨੇ ਅਜੇ ਸਹੁੰ ਚੁੱਕਣੀ ਹੈ। ਇਹਨਾਂ ਦੀ ਮੀਟਿੰਗ ਕਰਨੀ ਸੀ, ਲੇਟ ਕਰੀ ਜਾਂਦੇ ਸੀ ਕਿ ਚੋਣਾਂ ਦੇ ਰਿਜ਼ਲਟ ਆ ਜਾਣ। ਕੱਲ ਜਦੋਂ ਚੋਣਾਂ ਦੇ ਰਿਜ਼ਲਟ ਆਉਂਦੇ ਪਏ ਸੀ, ਉਦੋਂ ਇਹਨਾਂ ਦੀ ਮੀਟਿੰਗ ਸ਼ੁਰੂ ਹੋ ਗਈ ਤੇ ਮੀਟਿੰਗ ਵਿੱਚ ਰਿਜ਼ਲਟ ਪਤਾ ਲੱਗਣਾ। ਚੱਲਦੇ ਚੱਲਦੇ ਚ ਉੱਥੇ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਪਾਰਟੀ ਇੱਥੇ ਤਰੱਕੀ ਕਿੱਦਾਂ ਕਰ ਸਕਦੀ ਹੈ, ਤੁਸੀਂ ਅਮਰਿੰਦਰ ਸਿੰਘ ਰਾਜੇ ਵੜਿੰਗ ਨੂੰ ਪ੍ਰਧਾਨ ਬਣਾਇਆ ਤੇ ਇਹਨੂੰ ਤੇ ਆਪਣੇ ਸ਼ਹਿਰ ਦੇ ਲੋਕ ਤੇ ਦੁਰਬਾਹ ਦੇ ਲੋਕ ਵੀ ਕੁਛ ਨੀ ਸਮਝਦੇ, ਰਿਹਾਇਸ਼ੇ ਦੀ ਮੁਕਸਰਿਆ ਉੱਥੇ ਵੀ ਪਾਰਟੀ ਹਾਰ ਗਈ, MLA ਬਣਦਾ ਸੀ ਗਿੱਦੜਵਾਏ ਤੋਂ ਉੱਥੇ ਵੀ ਪਾਰਟੀ ਹਾਰ ਗਈ, ਦੋਵਾਂ ਥਾਵਾਂ ਤੋਂ ਹਾਰ ਗਈ, ਤੇ ਇਹ ਬੰਦਾ ਬਾਕੀ ਪੰਜਾਬ ਕੀ ਸੰਭਾਲੇਗਾ? ਉਹ ਵੀ ਅੱਗੋਂ ਭੜਕ ਪਿਆ, ਉਹਨੇ ਚੰਨੀ ਦੇ ਦੋਸ਼ ਲਾਉਣੇ ਸ਼ੁਰੂ ਕਰਤੇ, ਅੱਗੇ ਵੀ ਦੋਵਾਂ ਦਾ ਆਡਾ ਲੱਗਾ ਰਹਿੰਦਾ। ਉਸ ਆਡੇ ਚ ਗੱਲ ਕਾਫੀ ਇਹਨਾਂ ਦੀ ਵੱਧ ਗਈ ਤੇ ਵਧੀ ਹੋਈ ਗੱਲ ਤੁਰਦਿਆਂ ਤੁਰਦਿਆਂ ਇਸ ਹਾਲਤ ਤੱਕ ਪਹੁੰਚ ਗਈ ਕਿ ਟੈਨਸ਼ਨ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਉੱਠ ਕੇ ਮੀਟਿੰਗ ਦੇ ਅੱਧ ਵਿਚਾਲੇ ਚਲਾ ਗਿਆ। ਬਾਅਦ ਜਦੋਂ ਪੁੱਛਿਆ ਗਿਆ ਪਾਰਟੀ ਦੇ ਪ੍ਰਧਾਨ ਮਲਿਕਾ ਜੀ ਖੜਗੇ ਨੂੰ ਕਿ ਤੁਸੀਂ ਤੇ ਕਹਿੰਦੇ ਮੀਟਿੰਗ ਬੜੇ ਵਧੀਆ ਮਾਹੌਲ ਚ ਹੋਈ, ਪਤਾ ਤੇ ਸਾਰਿਆਂ ਨੂੰ ਲੱਗ ਗਿਆ ਅੰਦਰ ਕਿੱਡਾ ਕੁ ਵਧੀਆ ਮਾਹੌਲ ਸੀ
1: ਜੀ,
0: ਪਰ ਮੀਟਿੰਗ ਚੱਲਦੀ ਕਿ ਪ੍ਰਤਾਪ ਸਿੰਘ ਬਾਜਵਾ ਕਿਉਂ ਚਲਾ ਗਿਆ? ਕਹਿੰਦਾ ਜੀ ਉਹਨੂੰ ਕੰਮ ਸੀ, ਉਹਨੂੰ ਕੰਮ ਸੀ, ਉਹ ਸਾਨੂੰ ਦੱਸ ਕੇ ਗਿਆ। ਕਹਿੰਦੇ ਵੀ ਐਡਾ ਕਿਹੜਾ ਕੰਮ ਸੀ, ਐਡੀ ਅਹਿਮ ਤੁਹਾਡੀ ਮੀਟਿੰਗ ਦੇ ਵਿੱਚ ਛੱਡ ਕੇ ਚਲਾ ਗਿਆ? ਉਹ ਸਾਰਿਆਂ ਨੂੰ ਪਤਾ ਕਿ ਨਾਰਾਜ਼ ਹੋ ਕੇ ਗਿਆ ਕਿ ਇਹੋ ਜਿਹੇ ਹਾਲਾਤ ਵੀ ਪਾਰਟੀ ਸਾਡੀ ਇਕੱਠੀ ਨਹੀਂ ਹੋ ਰਹੀ, ਇੱਧਰ ਹੇਠਾਂ ਵੀ ਇਸ ਪਾਰਟੀ ਚ ਹੇਠਲੇ ਵਰਕਰਾਂ ਚ ਕਾਫੀ ਨਿਰਾਸ਼ਾ ਇਸ ਗੱਲ ਤੇ ਆ ਕਿ ਪਾਰਟੀ ਮਿਲ ਕੇ ਨੀ ਚੱਲ ਰਹੀ। ਮੈਂ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਇਹ ਗੱਲ ਕਹਿ ਰਿਹਾ ਕਿ ਪਾਰਟੀ ਅੱਜ ਵੀ ਆਮ ਆਦਮੀ ਪਾਰਟੀ ਦਾ ਅਸਲੀ ਬਦਲ ਬਣ ਸਕਦੀ ਹੈ
1: ਜੀ,
0: ਪਰ ਇਹਦੇ ਲੀਡਰ ਮਿਲ ਕੇ ਚੱਲਣ ਨੂੰ ਤਿਆਰ ਨਹੀਂ, ਜੇ ਮਿਲ ਕੇ ਨਾ ਚੱਲੇ ਕਿੱਦਾਂ ਬਣ ਜਾਣਗੇ? ਮੈਂ ਇਹ ਵੀ ਕਹਿੰਦਾ ਸੀ ਕਿ ਭਾਜਪਾ ਅੱਗੇ ਨਾਲੋਂ ਉੱਠ ਰਹੀ ਹੈ, ਭਾਜਪਾ ਉੱਠੀ ਹੈ, ਅਕਾਲੀਆਂ ਨਾਲੋਂ ਸੀਟਾਂ ਘੱਟ ਨੇ
1: ਜੀ,
0: ਪਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਭਾਜਪਾ ਸਾਰੇ ਪੰਜਾਬ ਚ ਕੁਝ ਇੱਥੇ ਕੁਝ ਇੱਥੇ ਅੱਡ ਅੱਡ ਥਾਵਾਂ ਤੇ ਉੱਠੀ ਹੈ, ਅਕਾਲੀ ਸਿਰਫ ਮਲੂਕਾ ਬੈਲਟ ਵਿੱਚ ਹੀ ਰਹਿ ਗਏ, ਬਾਕੀ ਸਾਰੇ ਮਾਲਵੇ ਚ ਕਿਤੇ ਨੀ ਲੱਭਦੇ, ਦੁਆਬੇ ਚ ਕਿਤੇ ਨੀ ਲੱਭਦੇ, ਮਾਝੇ ਚ ਕਿਤੇ ਨੀ ਲੱਭਦੇ, ਲੱਭੇ ਕਿਤੇ ਵੀ ਨੀ ਲੱਭ ਰਹੇ। ਵਿਰਸਾ ਸੋ ਵਟੋਏ ਦੇ ਇਲਾਕੇ ਵਿੱਚ ਭਿੱਖੀ ਪਿੰਡ ਦੀ ਨਗਰ ਪੰਚਾਇਤ ਆ, ਉੱਥੇ ਕੁਛ ਨੀ ਪੱਲੇ ਪਿਆ, ਪੱਟੀ ਦੇ ਵਿੱਚ ਇਹਨਾਂ ਦੇ ਪੱਲੇ ਕੱਖ ਨੀ ਪਿਆ, ਉੱਥੇ ਮੰਤਰੀ ਲਾਲਜੀਤ ਭੁੱਲਰ ਫੜਿਆ ਗਿਆ
1: ਜੀ,
0: ਉਹ ਜੇਲ੍ਹ ਵਿੱਚ ਹੈ, ਉਹਦਾ ਕਰਕੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਚਲੀ ਗਈ, ਵੱਧ ਸੀਟਾਂ ਉੱਥੇ ਕਾਂਗਰਸ ਲੈ ਗਈ ਹੈ, ਪੱਟੀ ਤੀਜੇ ਨੰਬਰ ਤੇ।

0: ਦੇਸ਼ ਪ੍ਰਤਾਪ ਕੈਰੋ ਦਾ ਗਰੁੱਪ ਆ ਗਿਆ। ਦੇਸ਼ ਪ੍ਰਤਾਪ ਕੈਰੋ ਜਿਹੜਾ ਉਹ ਹੈ ਤਾਂ ਸੁਖਬੀਰ ਸਿੰਘ ਬਾਦਲ ਦਾ ਸਕਾ ਭਣਈਆ,
1: ਜੀ
0: ਪਰ ਦੋਵਾਂ ਦੀ ਆਪ ਕੁਝ ਬਣਦੀ ਨਹੀਂ। ਅੱਜ ਕੱਲ ਛੱਡ ਕੇ ਦੂਜੇ ਅਕਾਲੀ ਦਲ ਨਾਲ ਚਲਾ ਗਿਆ, ਉਹ ਚਾਰ ਸੀਟਾਂ ਲੈ ਗਿਆ, ਪਰ ਬਾਦਲ ਅਕਾਲੀ ਦਲ ਨੂੰ ਉੱਥੇ ਕੁਛ ਨਹੀਂ ਮਿਲਿਆ। ਉਹ ਕਿਉਂ ਨਹੀਂ ਮਿਲਿਆ, ਉਹ ਵੀ ਕਿਉਂ ਉੱਥੇ ਮਾਰ ਖਾ ਗਿਆ। ਇਹ ਗੱਲਾਂ ਜਿਹੜੀਆਂ ਦੱਸਦੀਆਂ ਨੇ ਕਿ ਇਹਨਾਂ ਦੇ ਬਾਕੀ ਥਾਵਾਂ ਦੇ ਉੱਤੇ ਵੀ ਹਾਲਾਤ ਚੰਗੇ ਨੀਗੇ। ਆ ਜਿਹੜਾ ਉਹ ਪੁਨਰ ਗਠਿਤ ਅਕਾਲੀ ਦਲ ਆ, ਜਿਹੜਾ ਅਕਾਲ ਤਖ਼ਤ ਸਾਹਿਬ ਦਾ ਹੁਕਮ ਉਹ ਕਹਿੰਦੇ ਆ, ਅੰਮ੍ਰਿਤਗੜ੍ਹ ਹਲਕੇ ਚ ਉਹਨਾਂ ਦਾ ਵੱਡਾ ਲੀਡਰ ਬੈਠਾ ਇਕਬਾਲ ਸਿੰਘ ਚੁੰਦਾ, ਉੱਥੇ ਪਾਰਟੀ ਨਿਸ਼ਾਨ ਤੇ ਚੋਣਾਂ ਨਹੀਂ ਲੜੀਆਂ ਕਿ ਉਹਨਾਂ ਕੋਲ ਚੋਣ ਨਿਸ਼ਾਨ ਹੈ ਨੀ ਗਾ। ਉਹਨਾਂ ਨੇ ਆਜ਼ਾਦ ਖੜੇ ਕੀਤੇ ਸੀ ਤੇ ਉਹਨਾਂ ਦਾ ਆਜ਼ਾਦ ਗਰੁੱਪ ਮੈਜੋਰਿਟੀ ਲੈ ਗਿਆ, ਉਹ ਆਪਣੀ ਮਰਜ਼ੀ ਦਾ ਉੱਥੇ ਪ੍ਰਧਾਨ ਬਣਾ ਸਕਦੇ ਆ। ਨਾਲ ਲੱਗਦਾ ਲੌਂਗੋਵਾਲ ਹੈ ਜਿਹਨੂੰ ਹੁਣ ਤੱਕ ਅਕਾਲੀ ਰਾਜਨੀਤੀ ਦਾ ਗੜ ਮੰਨਿਆ ਜਾਂਦਾ ਸੀ, ਉੱਥੇ ਆਮ ਆਦਮੀ ਪਾਰਟੀ ਦੋ ਤਿਹਾਈ ਸੀਟਾਂ ਲੈ ਗਈ, ਅਕਾਲੀਆਂ ਦੇ ਪੱਲੇ ਕੱਖ ਨਹੀਂ ਲੈ ਗਏ। ਤੇ ਤੁਸੀਂ ਇਹ ਸਮਝੋ ਕਿ ਮੋਟੇ ਤੌਰ ਤੇ ਜਿਹੜੀ ਸਿਚੁਏਸ਼ਨ ਹੈ ਤੇ ਕਾਂਗਰਸ ਵਾਲਿਆਂ ਦੀ ਮੀਟਿੰਗ ਚ ਆਪੋ ਚ ਲੜਨ ਦਾ ਅਸਲੀ ਕਾਰਨ ਹੈ ਕਿ ਨਿਰਾਸ਼ਾ, ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਇਹ ਗਈ ਗਈ ਗਈ ਕਿਹਦੇ ਸੀ,
1: ਜੀ
0: ਉਹ ਗਈ ਨਹੀਂ, ਉਹ ਪੂਰੀ ਮਜ਼ਬੂਤੀ ਨਾਲ ਇਸ ਵੇਲੇ ਫਿਰ ਇਹਨਾਂ ਦੇ ਸਾਹਮਣੇ ਖੜੀ ਹੈ ਕਿ ਉਹਦਾ ਕੋਈ ਮੁਕਾਬਲਾ ਕਰਨ ਵਾਸਤੇ ਨਾ ਅਕਾਲੀ ਨਾ ਭਾਜਪਾ ਵਾਲੇ ਕੋਈ ਬੇਸਿਕਲੀ ਤਿਆਰ ਨਹੀਂ ਜਾਂਦੇ।
1: ਠੀਕ ਹੈ ਜੀ, ਇਹ ਤਾਂ ਜੀ ਜਿਹੜੀ ਨਾਰਾਜ਼ਗੀ ਕਾਂਗਰਸੀਆਂ ਦੇ ਵਿੱਚ ਹੈ, ਕੁਝ ਨਾਰਾਜ਼ਗੀ ਭਾਜਪਾ ਦੇ ਵਿੱਚ ਵੀ ਲੱਗਦੀ ਹੈ ਜੀ। ਵੈਸੇ ਤਾਂ ਬਹੁਤ ਸਾਰੇ ਜਿਹੜੇ ਲੀਡਰ ਸੀ ਉਹ ਕਾਂਗਰਸ ਵੱਲੋਂ ਹੀ ਭਾਰਤੀ ਜਨਤਾ ਪਾਰਟੀ 'ਚ ਪੰਜਾਬ 'ਚ ਸ਼ਾਮਲ ਹੋਏ ਨੇ ਅਤੇ ਹੋਰਾਂ ਪਾਰਟੀਆਂ ਵੱਲੋਂ ਵੀ ਆਏ ਨੇ। ਨਵੇਂ ਪ੍ਰਧਾਨ ਥਾਪੇ ਗਏ ਨੇ ਅਤੇ ਉਹਨਾਂ ਦੇ ਨਜ਼ਦੀਕੀ ਮਿੱਤਰ ਹੀ ਨਾਰਾਜ਼ ਲੱਗਦੇ ਨੇ ਜੀ। ਕੈਪਟਨ ਅਮਰਿੰਦਰ ਸਿੰਘ, ਕੀ ਖਬਰਾਂ ਨੇ ਜੀ?
0: ਨਵਾਂ ਪ੍ਰਧਾਨ ਥਾਪਿਆ ਗਿਆ ਕੇਵਲ ਸਿੰਘ ਢਿੱਲੋਂ
1: ਜੀ,
0: ਜਦੋਂ ਕੋਕਾ ਕੋਲਾ ਤੋਂ ਬਾਅਦ ਪੈਪਸੀ ਇੱਥੇ ਪੰਜਾਬ ਚ ਆਈ ਤੇ ਪੈਪਸੀ ਨੂੰ ਪੰਜਾਬ ਚ ਲਿਆਉਣ ਵਾਲਾ ਇੰਡਸਟਰੀਅਲ ਕਾਰੋਬਾਰੀ ਇਹ ਕੇਵਲ ਸਿੰਘ ਢਿੱਲੋਂ ਸੀ।
1: ਠੀਕ ਹੈ ਜੀ,
0: ਉਸ ਤੋਂ ਬਾਅਦ ਬੜਾ ਮਜ਼ਬੂਤ ਕਾਰੋਬਾਰੀ ਸੀ, ਕੈਪਟਨ ਅਮਰਿੰਦਰ ਸਿੰਘ ਦਾ ਸਾਥੀ ਸੀ, ਦੋ ਵਾਰੀ MLA ਬਣਿਆ ਤੇ ਦੋਵੇਂ ਵਾਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਥੱਲੇ ਬਣਿਆ ਸੀ
1: ਜੀ।
0: ਦੋਵਾਂ ਦੀ ਸਾਂਝ ਇੰਨੀ ਜ਼ਿਆਦਾ ਸੀ ਕਿ ਅਮਰਿੰਦਰ ਸਿੰਘ ਨੇ ਜੇ ਕੋਈ ਉਚੇਚਾ ਫੰਕਸ਼ਨ ਪਾਕਿਸਤਾਨ ਤੋਂ ਆਈ ਸਪੈਸ਼ਲ ਗੈਸਟ ਵਾਸਤੇ ਵੀ ਕਰਨਾ ਹੁੰਦਾ ਸੀ ਤੇ ਉਹ ਕੇਵਲ ਸਿੰਘ ਢਿੱਲੋਂ ਦੇ ਮਹਿਲਾਂ ਚ ਜਾ ਕੇ ਹੋ ਜਾਂਦਾ ਸੀ।
1: ਅੱਛਾ ਜੀ,
0: ਬਹੁਤ ਜ਼ਿਆਦਾ ਨੇੜਤਾ ਸੀ, ਦੋਵੇਂ ਅੱਗੜ ਪਿਛੜ ਭਾਜਪਾ ਚ ਗਿਆ ਸੀ
1: ਜੀ।
0: ਅਮਰਿੰਦਰ ਸਿੰਘ ਪਿਛਲੇ 3-4 ਮਹੀਨਿਆਂ ਤੋਂ ਇਹ ਗੱਲ ਲਗਾਤਾਰ ਕਹਿ ਰਿਹਾ ਸੀ ਕਿ ਭਾਜਪਾ ਦੇ ਅੰਦਰ ਉਹਦੀ ਕੋਈ ਪੁੱਛਗਿੱਛ ਹੈ ਨੀ, ਉੱਥੇ ਉਹਨੂੰ ਕੋਈ ਪੁੱਛਦਾ ਨੀ
1: ਜੀ।
0: ਹੁਣ ਜਦੋਂ ਉਹਨਾਂ ਨੇ ਨਵਾਂ ਪ੍ਰਧਾਨ ਬਣਾਉਣਾ ਸੀ, ਉਹਨਾਂ ਨੇ ਫਿਰ ਅਮਰਿੰਦਰ ਸਿੰਘ ਨੂੰ ਨੀ ਪੁੱਛਿਆ, ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾ ਦਿੱਤਾ ਤੇ ਅਮਰਿੰਦਰ ਸਿੰਘ ਨੇ ਉਸੇ ਵੇਲੇ ਇੰਟਰਵਿਊ ਦੇ ਦਿੱਤੀਆਂ ਨੇ, ਇਹ ਬੰਦਾ ਤੇ ਇੰਨੀ ਜੋਗਾ ਹੀ ਨੀ, ਇਹ ਤੇ ਬਹੁਤ ਢਿੱਲਾ ਬੰਦਾ, ਇਹ ਪ੍ਰਧਾਨਗੀ ਕੀ ਕਰੂਗਾ, ਭਾਜਪਾ ਨੂੰ ਜਿਤਾ ਹੀ ਨੀ ਸਕਦਾ। ਭਾਜਪਾ ਨੇ ਪ੍ਰਧਾਨ ਬਣਾਉਣਾ ਸੀ, ਕੋਈ 2-4 ਤਜਰਬੇਕਾਰ ਬੰਦਿਆਂ ਨਾਲ ਸਲਾਹ ਕਰ ਰਹੇ ਤੇ ਸਾਨੂੰ ਕਦੇ ਕਿਸੇ ਨੂੰ ਪੁੱਛਿਆ ਹੀ ਨੀ, ਇਹਨੂੰ ਲਿਆ ਕੇ ਸਿੱਧਾ ਪ੍ਰਧਾਨ ਬਣਾ ਦਿੱਤਾ। ਜਿਹੜੇ ਢੰਗ ਨਾਲ ਅਮਰਿੰਦਰ ਸਿੰਘ ਨੇ ਅਟੈਕ ਕੀਤਾ ਉਹਦੇ ਤੋਂ ਬਹੁਤ ਸਾਰੇ ਲੋਕਾਂ ਦੇ ਮਨ ਚ ਇਹ ਗੱਲ ਆਉਂਦੀ ਹੈ ਕਿ ਅਮਰਿੰਦਰ ਸਿੰਘ ਦੇ ਮਨ ਵਿੱਚ ਸੀ ਕਿ ਜਦੋਂ ਇਹ ਪ੍ਰਧਾਨ ਬਣਾਇਆ ਗਿਆ ਉਹ ਆਖਿਰਕਾਰ ਮੇਰੇ ਤੋਂ ਸਿਵਾ ਕਿਹਨੂੰ ਬਣਾਉਣਗੇ, ਆਪਾਂ ਹੀ ਬਣਨਾ। ਪਰ ਉਹ ਗੱਲ ਉਹਦੀ ਜਦੋਂ ਨਹੀਂ ਬਣੀ ਤੇ ਫਿਰ ਉਹਨੇ ਇਸ ਢੰਗ ਨਾਲ ਦੁਹਾਈ ਪਾਉਣੀ ਸ਼ੁਰੂ ਕਰਤੀ ਆ। ਭਾਜਪਾ ਦੇ ਵਿੱਚ ਤਾਂ ਜਿਹੜੇ ਅੱਗੇ ਨੇ ਪੁਰਾਣੇ ਬੰਦੇ ਤਜਰਬੇ ਵਾਲੇ ਉਹਨਾਂ ਦੀ ਪੁੱਛਗਿੱਛ ਨਹੀਂ। ਅਮਰਿੰਦਰ 84 ਸਾਲ ਦਾ ਹੋ ਗਿਆ, ਇਸ ਵਕਤ ਜਾ ਕੇ ਉਹਨੇ ਕਿੰਨਾ ਕੁ ਕੰਮ ਕੁੰਮ ਕਰ ਲੈਣਾ, ਪਰ ਅਜੇ ਵੀ ਆਪਣੇ ਆਪ ਨੂੰ ਪੀਪਲਸ ਮਹਾਰਾਜਾ ਲਿਖੀ ਫਿਰਦਾ। ਉਹ ਸਮਝਦਾ ਕਿ ਮੇਰੇ ਤੋਂ ਵੱਡਾ ਕੋਈ ਮਹਾਰਾਜਾ ਹੈ ਨੀ
1: ਜੀ,
0: ਉਹ ਗੱਲ ਉਹਦੀ ਨਹੀਂ ਬਣ ਰਹੀ ਤੇ ਇਸ ਕਰਕੇ ਉਹਨੇ ਜਿਹੜਾ ਅਟੈਕ ਕੀਤਾ ਉਸ ਅਟੈਕ ਨੂੰ ਹੇਠਾਂ ਭਾਜਪਾ ਵਾਲਿਆਂ ਨੇ ਵੀ ਨਹੀਂ ਚੁੱਕਿਆ। ਆ ਦੂਜੀ ਗੱਲ ਜਿਹੜੀ ਆ ਉਹਦੇ ਚ ਭਾਜਪਾ ਦੇ ਅੰਦਰ ਵੀ ਤੇ ਬਾਹਰ ਵੀ ਚਰਚਾ ਹੈਗੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੁਨੀਲ ਜਾਖੜ ਪਾਰਟੀ ਨੂੰ ਚਲਾ ਰਿਹਾ ਸੀ ਤੇ ਪਾਰਟੀ ਕਹਿੰਦੀ ਸੀ ਜੀ ਅਸੀਂ ਸੈਕੂਲਰ ਆ, ਪੰਜਾਬ ਦੇ ਵਿੱਚ ਸਿੱਖ ਧਰਮ ਸਿੱਖਾਂ ਦਾ ਪੂਰਾ ਸਤਿਕਾਰ ਹੈ
1: ਜੀ,
0: ਪਰ ਪ੍ਰਧਾਨ ਮੁੱਖ ਮੰਤਰੀ ਕੋਈ ਵੀ ਬਣ ਸਕਦਾ ਜਿਹਦੇ ਨਾਲ ਵੱਧ ਵਿਧਾਇਕ ਹੋਣਗੇ। ਸੁਨੀਲ ਜਾਖੜ ਮੁੱਖ ਮੰਤਰੀ ਬਣਨ ਲੱਗਾ ਤੇ ਦਿੱਲੀ ਤੋਂ ਕਾਂਗਰਸ ਦੇ ਲੀਡਰ ਅੰਬਿਕਾ ਸੋਨੀ ਨੇ ਰੋਕਤਾ ਸੀ
1: ਜੀ,
0: ਜਗਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਸੀ ਰੋਕਿਆ, ਇਹ ਕਹਿ ਕੇ ਸੀ ਕਿ ਪੰਜਾਬ ਚ ਸਿੱਖ ਚਾਹੀਦਾ ਤੇ ਸੁਨੀਲ ਜਾਖੜ ਸਿੱਖ ਨਹੀਂ। ਇਹ ਇਸੇ ਦੁੱਖ ਦਾ ਵੀ ਏਦਾਂ ਦੀ ਇਹਨਾਂ ਨੇ ਜਿਹੜੀ ਫਿਰਕੂ ਗੱਲ ਕਿਉਂ ਕੀਤੀ ਹੈ,

0: ਇਹ ਛੱਡ ਕੇ ਭਾਜਪਾ ਚਲਾ ਗਿਆ ਸੀ। ਹੁਣ ਭਾਜਪਾ ਨੇ ਵੀ ਇਹੋ ਕਰਤਾ, ਕਹਿੰਦੇ ਜੀ ਪੰਜਾਬ ਚ ਸਿੱਖ ਚਿਹਰਾ ਚਾਹੀਦਾ, ਇਸ ਕਰਕੇ ਸੁਨੀਲ ਜਾਖੜ ਨੂੰ ਪਾਸੇ ਕੀਤਾ ਤੇ ਕੇਵਲ ਸਿੰਘ ਢਿੱਲੋਂ ਨੇ ਤਾਂ ਸੁਨੀਲ ਜਾਖੜ ਨੂੰ ਕੇਂਦਰ ਦਾ ਮੰਤਰੀ ਬਣਾਉਣ ਲੱਗੇ। ਇਹਦੇ ਦਰਮਿਆਨ ਜਿਹੜਾ ਬੰਦਾ ਬਹੁਤ ਬੜਕਾ ਮਾਰਦਾ ਸੀ ਬੇਅੰਤ ਸਿੰਘ ਦਾ ਪੋਤਰਾ, ਉਹ ਇਹ ਸੀਗਾ ਰਵਨੀਤ ਸਿੰਘ ਬਿੱਟੂ। ਬਿੱਟੂ ਦੀ ਹਾਲਤ ਬੁਰੀ ਹੋਈ ਆ ਕਿਉਂਕਿ ਸਾਰੇ ਪਾਸੇ ਉਹ ਸਮਝਦਾ ਸੀ ਮੇਰੇ ਤੋਂ ਸਵਾ ਦੂਸਰਾ ਇੱਥੇ ਕੌਣ ਆ, ਤੇ ਉੱਚਾ ਉੱਚਾ ਬੋਲਦਾ ਸੀ, ਹਰ ਇੱਕ ਨੂੰ ਮਾੜਾ ਚੰਗਾ ਬੋਲਦਾ ਸੀ, ਭਾਸ਼ਾ ਬੜੀ ਗੰਦੀ ਹੋ ਗਈ ਸੀ। ਉਹ ਸਮਝਦਾ ਸੀ ਜਿਸ ਤਰ੍ਹਾਂ ਗੰਦੀ ਭਾਸ਼ਾ ਬੋਲ ਕੇ ਸਵੇਦੂ ਅਧਿਕਾਰੀ ਬੰਗਾਲ ਚ ਮੁੱਖ ਮੰਤਰੀ ਬਣਿਆ, ਮੈਂ ਵੀ ਏਦਾਂ ਬਣ ਜੂ। ਉਹਦਾ ਬੁਰਾ ਅਸਰ ਪੈ ਰਿਹਾ ਸੀ ਤੇ ਕੱਲ ਜਿਹੜਾ ਪਾਰਟੀ ਨੂੰ ਪਾਸੇ ਕਰਕੇ ਕੇਵਲ ਸਿੰਘ ਢਿੱਲੋਂ ਬਣਾਤਾ। ਆਮ ਤੌਰ ਤੇ ਭਾਜਪਾ ਨੇ ਸਮਝਦੇ ਚੰਗਾ ਕੀਤਾ, ਅਮਰਿੰਦਰ ਸਿੰਘ ਹੋਵੇ ਰਵਨੀਤ ਸਿੰਘ ਬਿੱਟੂ ਹੋਵੇ, ਇਹ ਅੰਦਰੇ ਅੰਦਰ ਨਾਰਾਜ਼ ਜ਼ਰੂਰ।
1: ਠੀਕ ਹੈ ਜੀ ਪੰਨੂ ਸਾਹਿਬ, ਜਿਹੜੀ ਈਡੀ ਹੈ ਜੀ, ਇਹ ਡਿਪਾਰਟਮੈਂਟ ਇੱਦਾਂ ਲੱਗਦਾ ਹੈ ਕਿ ਪੰਜਾਬ ਜਾਂ ਚੰਡੀਗੜ੍ਹ ਦੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਪਿੱਛੇ ਲੱਗ ਗਿਆ ਜੀ। ਦੋ ਵੱਡੇ ਬਿਲਡਰ ਹੋਰ ਫੜੇ ਗਏ ਨੇ, ਇਹ ਕੀ ਕੁਛ ਹੋ ਰਿਹਾ ਜੀ, ਇਹਦੇ ਬਾਰੇ ਜ਼ਰੂਰ ਦੱਸੋ ਜੀ।
0: ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਅੱਜ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਜਾਂ ਉਹਦੀ ਪਾਰਟੀ ਦੇ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਹੋਣ
1: ਜੀ,
0: ਉਹ ਸਾਰੇ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੇ ਈਡੀ ਪਾਰਟੀ ਕਹਿੰਦੇ।
1: ਅੱਛਾ ਜੀ।
0: ਉਹ ਕਹਿੰਦੇ ਜੀ ਇਹ ਆਪਣੇ ਕੰਮ ਦੇ ਸਿਰ ਤੇ ਵਰਕਰਾਂ ਦੇ ਸਿਰ ਤੇ ਚੋਣਾਂ ਨਹੀਂ ਜਿੱਤਦੀ, ਈਡੀ ਦੇ ਸਿਰ ਤੇ ਜਿੱਤਦੀ ਆ, ਈਡੀ ਸਿਰ ਤੇ ਫੰਡ ਇਕੱਠੇ ਕਰਦੀ ਆ, ਉਹ ਇਹਨੂੰ ਈਡੀ ਪਾਰਟੀ ਆਖਣ ਲੱਗ ਪਏ। ਹੁਣ ਈਡੀ ਪਿਛਲੇ ਸਮੇ ਚ ਅੱਡ ਅੱਡ ਲੋਕਾਂ ਦੇ ਉੱਤੇ ਏਦਾਂ ਦੇ ਛਾਪੇ ਮਾਰਦੀ ਰਹੀ ਤੇ ਛਾਪਿਆਂ ਦਾ ਨਤੀਜਾ ਕੀ ਨਿਕਲਿਆ, ਲਵਲੀ ਯੂਨੀਵਰਸਿਟੀ ਨੇ ਛਾਪਾ ਮਾਰਿਆ ਤੇ ਯੂਨੀਵਰਸਿਟੀ ਦਾ ਚਾਂਸਲਰ ਅਸ਼ੋਕ ਮਿੱਤਲ ਉਹ 3 ਦਿਨ ਬਾਅਦ ਭਾਜਪਾ ਚ ਸ਼ਾਮਿਲ ਹੋ ਗਿਆ, ਨਾਲ ਬਾਕੀ ਦੇ ਵੀ ਸਾਰੇ 5 MP 6 ਇਕੱਠੇ ਕਰਕੇ ਲੈ ਗਏ। ਉਦੋਂ ਬਾਅਦ ਵੀ ਛਾਪਿਆਂ ਦਾ ਦੌਰ ਚੱਲਦਾ, ਅਜੇ 10 ਦਿਨ ਪਹਿਲਾਂ ਦੀ ਗੱਲ ਹੈ। ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਜਿਹੜਾ ਅਮਨ ਅਰੋੜਾ, ਇਹਦੇ ਬਹੁਤ ਨਜ਼ਦੀਕੀ ਕਾਰੋਬਾਰੀਆਂ ਤੇ ਬਿਲਡਰਾਂ ਤੇ ਛਾਪੇ ਵਜੇ ਔਰ ਬਕਾਇਦਾ ਪ੍ਰੈਸ ਨੋਟ ਵਿੱਚ ਲਿਖਿਆ ਕਿ ਬਿਲਡਰ ਜਿਹੜੇ ਆ ਅਮਨ ਅਰੋੜਾ ਦੇ ਨਜ਼ਦੀਕੀ ਹੈ। ਅਮਨ ਅਰੋੜੇ ਨੇ ਆਖਿਆ ਕਿ ਇਹ ਇੱਕ ਸ਼ਰਾਰਤੀ ਪ੍ਰੈਸ ਨੋਟ ਹੈ ਜਿਹੜਾ ਕੇਂਦਰੀ ਏਜੰਸੀ ਨੇ ਜਾਰੀ ਕੀਤਾ। ਉਹਨੇ ਆਖਿਆ ਨਜ਼ਦੀਕੀ ਕੋਈ ਹੁੰਦਾ ਤੇ ਹੋਵੇ, ਉਹ ਕਹਿੰਦਾ ਬਹੁਤ ਸਾਰੇ ਲੋਕ ਜਿਹੜਾ ਬੰਦਾ ਮੁਸ਼ਕਿਲ ਚ ਫਸਿਆ ਹੋਵੇ ਉਹਨੂੰ ਆਪਣੀਆਂ ਨਜ਼ਦੀਕੀਆਂ ਇਨਕਾਰ ਕਰਦੇ, ਮੈਂ ਹੁਣ ਵੀ ਖੁੱਲ ਕੇ ਕਹਿੰਦਾ ਕਿ ਜਿਹਨੂੰ ਤੁਸੀਂ ਫੜਿਆ ਉਹ ਮੇਰੇ ਨੇੜੇ ਆ, ਪਰ ਨੇੜੇ ਹੋ ਕੇ ਉਹਦਾ ਕਾਰੋਬਾਰ ਆਪਣਾ ਮੇਰਾ ਆਪਣਾ, ਉਹਦੇ ਵਿੱਚ ਇੰਨਾ ਲਿਖਣਾ ਫਲਾਣੇ ਦਾ ਨੇੜੇ ਆ, ਇਹਦਾ ਕੋਈ ਮਤਲਬ ਹੈ? ਤੁਸੀਂ ਸ਼ੱਕ ਪੈਦਾ ਕਰਨ ਦਾ ਕੋਸ਼ਿਸ਼ ਕਰਦੇ, ਯਤਨ ਕਰਦੇ ਆ, ਲਿਓ ਕੱਢੋ ਮੇਰੇ ਖਿਲਾਫ਼ ਕੀ ਆ। ਮੁੜ ਕੇ ਈਡੀ ਚੁੱਪ ਕਰ ਗਈ। ਹੁਣ ਇਸੇ ਤਰ੍ਹਾਂ ਉਹਨਾਂ ਕੁਝ ਹੋਰ ਵੀ ਫੜੇ ਸੀ। ਨਵੀਂ ਗੱਲ ਇਹ ਨਿਕਲੀ ਆ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰਵੀਨ ਕਾਂਸਲ ਬਹੁਤ ਵੱਡਾ ਬਿਲਡਰ ਆ, ਮੋਹਾਲੀ ਜ਼ੀਰਕਪੁਰ ਦੇ ਵਿੱਚ ਵੱਡੀਆਂ ਪ੍ਰਾਪਰਟੀਜ਼ ਨੇ, ਉਹਦੇ ਤੇ ਪਿਛਲੇ ਹਫ਼ਤੇ ਛਾਪੇ ਪਏ ਸੀ। ਉਹਨੇ ਕਿਸਾਨਾਂ ਦੀਆਂ ਜ਼ਮੀਨਾਂ ਅਜੇ ਬਿਆਨੇ ਵੀ ਨਹੀਂ ਦਿੱਤੇ, ਸੌਦੇ ਵੀ ਨਹੀਂ ਕੀਤੇ, ਤੇ ਉਹਦੇ ਚੇਂਜ ਆਫ ਲੈਂਡ ਯੂਜ਼ ਵਾਸਤੇ ਅਪਲਾਈ ਕਰਤਾ ਤੇ ਆਪਣੇ ਤੌਰ ਤੇ ਝੂਠੇ ਐਫੀਡੇਵਿਟ ਬਣਾ ਕੇ ਲਾ ਤੇ ਕਿ ਕਿਸਾਨਾਂ ਨੇ ਮੈਨੂੰ ਨੋ ਓਬਜੈਕਸ਼ਨ ਦੇ ਦਿੱਤਾ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਮੈਂ ਇਹਦੇ ਉੱਤੇ ਕੰਮ ਸ਼ੁਰੂ ਕਰ ਦਿਆਂ। ਲੋਕਾਂ ਦੇ ਪੈਸੇ ਵੀ ਖਾਧੇ ਸੀ, 30-32 ਕਰੋੜ ਰੁਪਏ ਦੇ ਚੈੱਕ ਜਿਹੜੇ ਆ ਉਹ ਇੱਧਰੋਂ ਉੱਧਰ ਪੈਸਾ ਕਰਨ ਦਾ ਵੀ ਦੋਸ਼ ਸੀ। ਉਹਦੇ 4 ਦਿਨ ਦੇ ਕਰੀਬ ਲਗਾਤਾਰ ਪੁੱਛਗਿੱਛ ਚੱਲਦੀ ਰਹੀ ਤੇ ਕੱਲ ਉਹਨੂੰ ਤੇ ਉਹਦੇ ਨਾਲ ਦੇ ਨੀਰਜ ਨੂੰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹਦੇ ਚ ਖਾਸ ਗੱਲ ਇਹ ਆ ਕਿ ਜਿੱਦਣ ਇਹਨੂੰ ਗ੍ਰਿਫ਼ਤਾਰ ਕੀਤਾ ਗਿਆ ਉਸਦੇ ਜ਼ਰੀਏ ਗੱਲ ਆ ਗਈ ਕਿ ਪ੍ਰਵੀਨ ਕਾਂਸਲ ਪਿੱਛੋਂ ਮਲੂਕੇ ਦਾ ਬਠਿੰਡੇ ਪਿੰਡ ਤੋਂ ਤੇ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਬਹੁਤ ਨੇੜੇ ਆ, ਅਕਾਲੀ ਲੀਡਰ ਦੇ ਨੇੜੇ ਆ, ਤੇ ਕੱਲੇ ਅਕਾਲੀ ਲੀਡਰ ਦੇ ਨੇੜੇ ਨੀ ਅਕਾਲੀ ਲੀਡਰਸ਼ਿਪ ਦੇ ਨੇੜੇ ਆ। ਉਹਦੇ ਤੋਂ ਬਾਅਦ 2-3 ਗੱਲਾਂ ਇਹੋ ਜਿਹੀਆਂ ਜਿਹਦੇ ਤੋਂ ਲੱਗਦਾ ਕਿ ਅਕਾਲੀ ਲੀਡਰਸ਼ਿਪ ਘੇਰੇ ਚ ਆ। ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਹੋਣ, ਉਹਨਾਂ ਦੀ ਜਿਹੜੀ ਪੜਤਾਲ ਆ ਉਹ ਚੱਲਦੀ ਚੱਲਦੀ ਇੱਕ ਗੁਰਬਾਣੀ ਪ੍ਰਸਾਰਨ ਦੇ ਐਫੀਡੇਵਿਟ ਤੇ ਜਾ ਕੇ ਅਟਕ ਗਈ ਹੈ। ਉੱਥੋਂ ਅੱਗੇ ਪੜਤਾਲ ਚੱਲੀ ਤੇ ਕਹਿੰਦੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਤੱਕ ਗੱਲ ਆ ਸਕਦੀ ਹੈ, ਚਰਚੇ ਨੇ। ਦੂਸਰੇ ਪਾਸੇ ਜਿਹੜੀ ਈਡੀ ਦੀ ਪੜਤਾਲ ਆ ਉਹ ਚੱਲਦੀ ਚੱਲਦੀ ਸਿਕੰਦਰ ਸਿੰਘ ਮਲੂਕੇ ਤੱਕ ਆ ਗਈ ਹੈ। ਮਲੂਕੇ ਦਾ ਨਾਂ ਤੇ ਵਿੱਚ ਅਜੇ ਤੱਕ ਕਿਤੇ ਆਇਆ ਨੀ, ਪਰ ਇਹ ਅਚੇਤੇ ਤੌਰ ਤੇ ਆਖਣਾ ਕਿ ਬੰਦਾ ਉਹ ਫੜਿਆ ਜਿਹੜਾ ਸਿਕੰਦਰ ਸਿੰਘ ਮਲੂਕੇ ਦੇ ਸਭ ਤੋਂ ਵੱਧ ਨੇੜੇ ਆ, ਇਹ ਗੱਲ ਚੱਲ

0: ਹੁਣ ਦਾ ਮਤਲਬ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਅਕਾਲੀ ਪਾਰਟੀ ਨੂੰ ਪ੍ਰੈਸ਼ਰ ਹੇਠ ਪਾਇਆ ਜਾ ਰਿਹਾ।
1: ਠੀਕ ਹੈ ਜੀ, ਪੰਨੂ ਸਾਹਿਬ ਪਤਾ ਲੱਗਿਆ ਕਿ ਜਿਹੜੇ ਹਾਈ ਕੋਰਟ ਫੈਸਲੇ ਕਰਦੀ ਹੈ ਇਹਦੇ ਬਾਰੇ ਸੁਪਰੀਮ ਕੋਰਟ ਨੇ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਉਹ ਕੀ ਨੇ ਜੀ?
0: ਹਾਈ ਕੋਰਟਾਂ ਚ ਹੁੰਦਾ ਕਿ ਜਵਾਨੀ ਫੈਸਲਾ ਸੁਣਾ ਦਿਓ, ਫਿਰ ਉਹਨੂੰ ਸਾਈਟ ਤੇ ਪਾਉਣਾ, ਅਪਲੋਡ ਕਰਨਾ। ਕਈ ਕਈ ਦਿਨ ਕਰਦੇ ਨੀ, ਵਕੀਲ ਫੈਸਲਾ ਮੰਗਦਾ ਦਿੰਦੇ ਨੀ। ਇਹੋ ਜਿਹੇ ਹਾਲਤ ਵਿੱਚ ਕਈ ਫੈਸਲੇ ਇਹੋ ਜਿਹੇ ਕਹਿੰਦੇ ਆ ਵੀ ਅਜੇ ਫੈਸਲਾ ਨੀ ਦੇਣਾ, ਮੈਂ ਰੂਲਿੰਗ ਰਿਜ਼ਰਵ ਰੱਖ ਲਿਆ।
1: ਜੀ,
0: ਰਿਜ਼ਰਵ ਰੱਖ ਕੇ ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਰੋਕੀ ਜਾਂਦੇ ਆ, ਦੋਵੇਂ ਪਾਰਟੀਆਂ ਵੇਖਦੀਆਂ ਕਿ ਫੈਸਲਾ ਇਹਦੇ ਪੱਖ ਚ ਕਿ ਉਹਦੇ ਚ ਬਾਹਰ ਫਿਰ ਚਰਚਾ ਚੱਲਦੀ ਹੈ ਜੀ। ਜੱਜ ਸਾਹਿਬ ਦੇ ਬੰਦੇ ਗੰਢ ਸੰਡ ਕਰਦੇ ਹੋਣੇ ਆ, ਜਿਹੜਾ ਇੰਨਾ ਕੇਸ ਲਮਕਾਤਾ, ਚਰਚਾ ਤਾਂ ਕੀ ਹੈ? ਲੋਕੀ ਕਹਿੰਦੇ ਜੀ ਨਹੀਂ ਤੇ ਜੱਜ ਫੈਸਲਾ ਦੇਵੇ। ਫੈਸਲਾ ਦੇਣ ਦੀ ਬਜਾਏ ਇੰਨੇ ਦਿਨ ਲਟਕਾਉਣ ਦਾ ਮਤਲਬ ਹੈ ਕਿ ਜੱਜ ਸਾਹਿਬ ਕਿਸੇ ਨਾ ਕਿਸੇ ਤਰੀਕੇ ਕੋਈ ਕਿਸੇ ਪਾਸੇ ਗੰਢ ਸੰਡ, ਕੋਈ ਤਾਲਮੇਲ ਦੀ ਉਡੀਕ ਕਰਦੇ
1: ਜੀ।
0: ਹੁਣ ਸੁਪਰੀਮ ਕੋਰਟ ਚ ਇੱਕ ਕੇਸ ਆ ਗਿਆ, ਕਹਿੰਦੇ ਜੀ ਪਿਛਲੇ ਸਾਲ ਦਸੰਬਰ ਦੇ ਵਿੱਚ ਅਦਾਲਤ ਵਿੱਚ ਜੱਜ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਪਰ ਆਖਿਆ ਕਿ ਰੂਲਿੰਗ ਰਿਜ਼ਰਵ ਹੈ ਤੇ ਮੈਂ ਇਹਦੀ ਰਿਟਰਨ ਫੈਸਲਾ ਛੇਤੀ ਦਿਆਂਗਾ। ਦਸੰਬਰ ਤੋਂ ਬਾਅਦ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਵੀ ਲੰਘ ਗਿਆ। ਕੱਲ 29 ਤਰੀਕ ਸੀ, ਅੱਜ ਹੁਣ 30 ਹੋ ਗਈ ਹੈ, ਭਲਕੇ ਵੈਸੇ ਛੁੱਟੀ ਹੈ। ਉਹ ਕਹਿੰਦੇ ਮਈ ਵੀ ਲੰਘ ਗਿਆ, 5.5 ਮਹੀਨੇ ਹੋ ਗਿਆ। ਜੱਜ ਫੈਸਲਾ ਹਾਂ ਕਰੇ, ਨਾ ਕਰੇ, ਰੱਦ ਕਰੇ, ਪ੍ਰਵਾਨ ਕਰੇ, ਕੋਈ ਦੇਵੇ ਤਾਂ ਸਹੀ, ਇੰਨਾ ਚਿਰ ਫੈਸਲਾ ਰੋਕ ਕੇ ਕਿਉਂ ਬੈਠਾ
1: ਜੀ?
0: ਉਹਦੇ ਉੱਤੇ ਕੱਲ ਫਿਰ ਸੁਪਰੀਮ ਕੋਰਟ ਨੇ ਕਾਫੀ ਸਖਤੀ ਨਾਲ ਆਖਿਆ ਔਰ ਸਾਰੀਆਂ ਹਾਈ ਕੋਰਟਾਂ ਦੇ ਜੱਜਾਂ ਨੂੰ ਆਖਿਆ ਕਿ ਕੋਈ ਵੀ ਜੱਜ ਕੋਈ ਵੀ ਫੈਸਲਾ 3 ਮਹੀਨੇ ਤੋਂ ਵੱਧ ਨਹੀਂ ਰੋਕੇਗਾ। ਜਿਹਨੇ ਵੀ ਫੈਸਲਾ ਦੇਣਾ 3 ਮਹੀਨਿਆਂ ਦੇ ਅੰਦਰ ਅੰਦਰ ਦਿਆ ਕਰੋ, ਇਹਦੇ ਤੋਂ ਵੱਧ ਲੇਟ ਕੋਈ ਵੀ ਜੱਜ ਹਾਈ ਕੋਰਟ ਦਾ ਜਾਂ ਕੋਈ ਹੋਰ ਆ ਉਹ ਇੰਨਾ ਡਿਲੇ ਨਹੀਂ ਕਰ ਸਕੇ।
1: ਠੀਕ ਹੈ ਜੀ, ਪੰਨੂ ਸਾਹਿਬ ਬਹੁਤ ਹੀ ਮਸ਼ਹੂਰ ਪਹਿਲਵਾਨ ਹੈ, ਮਹਿਲਾ ਪਹਿਲਵਾਨ ਫੋਗਟ, ਉਹਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਉਹਦੇ ਲਈ ਹੁਣ ਸੁਪਰੀਮ ਕੋਰਟ ਨੇ ਕੀ ਕਿਹਾ ਜੀ?
0: ਰਣਜੀਤ ਜੀ, ਸੁਪਰੀਮ ਕੋਰਟ ਚ ਉਹ ਨੀ ਸੀ ਗਈ, ਉਹ ਪਹਿਲਾਂ ਹਾਈ ਕੋਰਟ ਗਈ ਸੀ
1: ਜੀ।
0: ਜਿਹੜੇ ਟ੍ਰਾਇਲ ਨੇ ਏਸ਼ੀਅਨ ਗੇਮ ਦੇ ਉਹ ਚ ਸ਼ਾਮਿਲ ਕਰਨ ਤੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਨਾ ਕਰਤੀ ਸੀ
1: ਜੀ।
0: ਉਹਨਾਂ ਨੇ ਰੂਲਸ ਦੇ ਬਹਾਨੇ ਬਣਾ ਲਏ, ਉਹਨੂੰ ਨਾ ਕਰ ਦਿੱਤੀ। ਉਹਨੇ ਆਖਿਆ ਮੈਂ ਰੂਲਸ, ਤੁਸੀਂ ਇਹਨਾਂ ਦੇ ਰੂਲਸ ਵਿੱਚ ਪਹਿਲਾਂ ਵੀ ਖਿਡਾਰੀਆਂ ਨੂੰ ਛੋੜ ਦਿੰਦੇ ਰਹੇ, ਮੇਰੀ ਵਾਰੀ ਨਾ ਕਿਉਂ ਕੀਤੀ? ਉਹ ਪਿਛਲੇ ਸਾਲ ਡਿਲੀਵਰੀ ਹੋਈ ਸੀ, ਇੱਕ ਬੱਚੇ ਦੀ ਮਾਂ ਬਣੀ ਹੈ, ਦੁਬਾਰਾ ਆਈ ਆ। ਇਹ ਹੁਣ ਜਿਹੜੇ ਰੈਸਲਿੰਗ ਫੈਡਰੇਸ਼ਨ ਵਾਲੇ ਆ, ਇਹਨਾਂ ਨੂੰ ਸਮਝਣਾ ਚਾਹੀਦਾ ਸੀ ਇਸ ਹਾਲਤ ਨੂੰ। ਇਹਨਾਂ ਨੇ ਜਾਣ ਬੁੱਝ ਕੇ, ਕਿਉਂਕਿ ਉਹ ਕੁੜੀ ਉਹ ਹੈ ਜਿਹੜਾ ਜਿਹਨੇ ਪਹਿਲਾਂ ਰੌਲਾ ਪਾਇਆ ਸੀ ਕਿ ਸੈਕਸੁਅਲ ਐਕਸਪਲੋਇਟ ਕਰਦੇ ਆ ਖਿਡਾਰਨਾਂ ਨੂੰ, ਬੜਾ ਚਿਰ ਮੋਰਚਾ ਲੱਗਾ ਰਿਹਾ ਸੀ। ਪਰ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਬੀਜੇਪੀ ਦਾ ਪਾਰਲੀਮੈਂਟ ਮੈਂਬਰ ਸੀ, ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ
1: ਜੀ।
0: ਅਖੀਰ ਉਹ ਰੋਕ ਕੱਟ ਕੇ ਬਹਿ ਗਈ, ਅਦਾਲਤਾਂ ਨੇ ਵੀ ਬਹੁਤੀ ਗੱਲ ਨਹੀਂ ਸੀ ਸੁਣੀ। ਹੁਣ ਇਹਨਾਂ ਨੇ ਟ੍ਰਾਇਲ ਵੀ ਜਾਣ ਬੁੱਝ ਕੇ ਉਸੇ ਪ੍ਰਧਾਨ ਦੇ ਇਲਾਕੇ ਚ ਰੱਖਤੇ ਤਾਂ ਕਿ ਵਿਦੇਸ਼ ਉੱਥੇ ਨਾ ਆਵੇ। ਇਹਨੇ ਫਿਰ ਵੀ ਆਖਿਆ ਮੈਂ ਜਾਊਂਗੀ ਤੇ ਮੁੜ ਕੇ ਉਹਨਾਂ ਨੇ ਓਬਜੈਕਸ਼ਨ ਲਾ ਦਿੱਤੇ ਕਿ ਇਹਦੇ ਉੱਤੇ ਆ ਟੈਕਨੀਕਲ ਨੁਕਸਾਨ, ਇਹ ਤਾਂ ਇਹੋ ਜਿਹੇ ਟ੍ਰਾਇਲ ਚ ਸ਼ਾਮਲ ਨਹੀਂ ਹੋ ਸਕਦੀ
1: ਜੀ।
0: ਉਹ ਹਾਈ ਕੋਰਟ ਚਲੀ ਗਈ, ਹਾਈ ਕੋਰਟ ਨੇ ਉਹਨੂੰ ਪਰਮਿਸ਼ਨ ਦੇ ਦਿੱਤੀ ਸੀ। ਜਦੋਂ ਹਾਈ ਕੋਰਟ ਤੋਂ ਪਰਮਿਸ਼ਨ ਮਿਲ ਗਈ ਤੇ ਇਹਨਾਂ ਨੂੰ ਚਾਹੀਦਾ ਸੀ ਰੈਸਲਿੰਗ ਫੈਡਰੇਸ਼ਨ ਨੂੰ ਇਹ ਮੰਨ ਲਏ। ਇਹਨਾਂ ਨੇ ਅੱਗੇ ਜਾ ਕੇ ਤੇ ਸੁਪਰੀਮ ਕੋਰਟ ਚ ਕਹਿਤਾ ਜੀ ਅਸੀਂ ਕੋਈ ਪਰਮਿਸ਼ਨ ਨਹੀਂ ਦੇਣੀ, ਹਾਈ ਕੋਰਟ ਦਾ ਫੈਸਲਾ ਗਲਤ ਹੈ। ਕੱਲ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ, ਉਹਨੇ ਆਖਿਆ ਜਦੋਂ ਟ੍ਰਾਇਲ ਦੇ ਵਿੱਚ ਦੇਣੇ 3-4 ਰਹਿ ਗਏ ਤੁਸੀਂ ਸਾਡੇ ਕੋਲ ਆ ਗਏ, ਹਾਈ ਕੋਰਟ ਦਾ ਫੈਸਲਾ ਹੋ ਚੁੱਕਾ, ਤੁਸੀਂ ਬਹਾਨਾ ਮਾਰਦੇ ਹੋ, ਕੁੜੀ ਨੇ ਕੋਈ ਪਾਪ ਨਹੀਂ ਕੀਤਾ, ਇੱਕ ਬੱਚੇ ਨੂੰ ਜਨਮ ਦਿੱਤਾ, ਵਿਆਹ ਤੋਂ ਬਾਅਦ ਇਹ ਇੱਕ ਪਵਿੱਤਰ ਕਾਰਜ ਆ, ਤੁਸੀਂ ਇਸ ਕੁੜੀ ਦੇ ਇੱਜ਼ਤ ਕਰੋ, ਇਹਨੇ ਦੁਨੀਆਂ ਦੇ ਵਿੱਚ ਭਾਰਤ ਦਾ ਨਾਂ ਉੱਚਾ ਕੀਤਾ ਤੇ ਤੁਸੀਂ ਇਹੋ ਜਿਹੇ ਖਿਡਾਰਨ ਨੂੰ ਵਾਂਝਾ ਰੱਖ ਕੇ ਕੀ ਕਰਨਾ ਚਾਹੁੰਦੇ? ਕੱਲ ਕਾਫੀ ਝਾੜਿਆ, ਹੁਣ ਟ੍ਰਾਇਲ ਵਿੱਚ ਜਾਵੇਗੀ, ਪਰ ਮੈਨੂੰ ਡਰ ਆ ਕਿ ਜਿੰਨੀ ਕੁੜੱਤਣ ਵੱਧ ਚੁੱਕੀ ਆ ਉਹਨਾਂ ਨੇ ਉਹਨੂੰ ਟ੍ਰਾਇਲ ਵੀ ਸ਼ਾਇਦ ਠੀਕ ਤਰ੍ਹਾਂ ਨਹੀਂ ਦੇਣ ਦੇਣੇ, ਜਦੋਂ ਥਾਂ ਵੀ ਉਹੋ ਹੈ ਜਿੱਥੇ ਉਹਦੇ ਵਿਰੋਧੀ ਬਹੁਤ ਜ਼ਿਆਦਾ ਨੇ, ਉਸੇ ਪ੍ਰਧਾਨ ਦਾ ਇਲਾਕਾ, ਫਿਰ ਉੱਥੇ ਹੂਟਿੰਗ ਵੀ ਹੋ ਸਕਦੀ ਹੈ, ਉੱਥੇ ਨੂੰ ਖਰਾਬ ਵੀ ਕੀਤਾ ਜਾ ਸਕਦਾ। ਇਹ ਗੱਲ ਕਈਆਂ ਲੋਕਾਂ ਦੇ ਮਨ ਚ ਰਹਿ ਸਕਦੀ ਹੈ ਕਿ ਉੱਥੇ ਪੱਖਪਾਤ ਹੋਇਆ, ਜੇ ਸੁਪਰੀਮ ਕੋਰਟ ਤੱਕ ਜਾ ਕੇ ਵੀ ਰੈਸਲਿੰਗ ਫੈਡਰੇਸ਼ਨ ਅਜੇ ਤੱਕ ਉਹਦਾ ਮਨ ਸ਼ਾਂਤ ਨਹੀਂ ਹੋਇਆ ਤੇ ਫਿਰ ਇਸ ਕੁੜੀ ਬਾਰੇ ਬਸ ਪ੍ਰੇਅਰ ਹੀ ਕੀਤੀ ਜਾ ਸਕਦੀ ਹੈ ਕਿ ਸਭ ਕੁਝ ਠੀਕ ਠਾਕ ਰਹੇ।
1: ਠੀਕ ਹੈ ਜੀ, ਪੰਨੂ ਸਾਹਿਬ ਤੁਸੀਂ ਬਹੁਤ ਸਾਰੀਆਂ ਖ਼ਬਰਾਂ ਬੜੇ ਵਿਸਥਾਰ ਨਾਲ ਸਾਨੂੰ ਦੱਸੀਆਂ ਨੇ।

0: आप दे बहुत बहुत बहुत धन्यवाद, बहुत बहुत शुक्रिया जी, सत श्री अकाल जी।
1: जी बहुत मेहरबानी जी, शुक्रिया।
0: ਇਹ ਸੀਗੇ ਜੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਰੇਡੀਓ ਸੁਰਸੰਗਮ ਤੇ ਰੋਜ਼ਾਨਾ ਦੀ ਤਰ੍ਹਾਂ ਸਾਨੂੰ ਖਬਰਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਆਗਿਆ ਲੈਂਦੇ ਹਾਂ। ਸਤਿ ਸ੍ਰੀ ਅਕਾਲ, ਰੱਬ ਰਾਖਾ ਜੀ।